ਹੋਵੇਗਾ ਮੇਰਾ ਕੋਈ ਸੱਜਣ ਮੇਰਾ ਪਿਆਰਾ ਸੌ ਗਿਆ ਟਿਕਿਆ ਉੱਠ ਪਵੇਗਾ ਰੋਣ ਦੀ ਕਿਹੜੀ ਲੋੜ ਤਾਂ ਜਵਾਬ ਦਿੱਤਾ ਉਹ ਸੁੱਤਾ ਇਹੋ ਜਿਹੀ ਜਗ੍ਹਾ ਹੈ ਜਿੱਥੋਂ ਕਦੀ ਕੋਈ ਉੱਠ ਕੇ ਨਹੀਂ ਆਇਆ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਜੀਰਾਣ ਕਹਿੰਦੇ ਨੇ ਕਬਰਸਤਾਨ ਕਬਰਸਤਾਨ ਜਾ ਕੇ ਸੌ ਗਏ ਨੇ ਜਿੱਥੋਂ ਕਦੀ ਕੋਈ ਉੱਠ ਕੇ ਨਹੀਂ ਆਇਆ ਹੈ ਭਾਈ ਇੱਕ ਦਿਨ ਸਾਰਿਆਂ ਨੇ ਉੱਥੇ ਸੌਣਾ ਹੈ ਫਿਰ ਕਿਉਂ ਨਾ ਇਹੋ ਜਿਹੇ ਕੰਮ ਕਰੀਏ।

सब मिले स्वामी सुख कामी।

संत नानक नानक हनुमंत नानक मिले श्री धर सगल आनंद रस सगल आनंद रस।

Adambar maniya, meri se

میں اپنا سن تو ہے نواجا واہ واہ گوبند سنگھ میں اپنا سن تو

کر واہ واہ گوبند سنگھ ٹھاکر بدن کہاں سدیاں

ਭਾਜਨ ਪੂਰਾ ਪਤ ਉਧਾਰ ਪ੍ਰਾਣ ਪਤ ਪਤ ਉਧਾਰ ਪ੍ਰਾਣ ਪਤ

ਸੱਚ ਸੱਚੀ ਮੇਲਾ ਸੱਚ ਸੱਚੀ ਮੇਲਾ।

ਇਹ ਹੈ ਰਾਗਾਂ ਦਾ ਕੀਰਤਨ ਸਾਡਾ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਦੀਆਂ ਜਿੰਨੀਆਂ ਵੀ ਰਚਨਾਵਾਂ ਹਨ ਸਾਰੀ ਪਵਿੱਤਰ ਬਾਣੀ ਇਹਨਾਂ ਰਾਗਾਂ ਦੇ ਵਿੱਚ ਹੈ। ਆਮ ਤੌਰ ਤੇ ਸਾਡੇ ਸਿੱਖਾਂ ਦਾ ਇਹ ਪੁਰਾਤਨ ਕੀਰਤਨ ਹੈ, ਇਹ ਪੁਰਾਤਨ ਕੀਰਤਨ ਜੋ ਅੱਜ ਕੱਲ ਨਵਾਂ ਕੀਰਤਨ ਚੱਲਿਆ ਹੈ, ਜਿਹੜਾ ਨਾਲ ਸ਼ਬਦ ਪੜ੍ਹ ਲਏ ਕਹਿਣ ਦਾ ਮਤਲਬ ਇਹ ਸਾਡੇ ਸਿੱਖ ਧਰਮ ਦੀ ਵਿਲੱਖਣਤਾ ਹੈ, ਬੜੀ ਵੱਡੀ ਗੱਲ ਹੈ। ਇੱਕ ਵਾਰੀ ਇੱਕ ਬਹੁਤ ਵੱਡੇ ਕਾਨਸਰਟ ਹਾਲ ਚ ਬੈਠੇ ਹੋਏ ਰਵੀ ਸ਼ੰਕਰ ਵਜਾ ਰਹੇ ਸਨ, ਅਲਾ ਰੱਖਾ ਸਾਹਿਬ ਨਾਲ ਵਜਾ ਰਹੇ ਸਨ। ਇੱਕ ਅੰਗਰੇਜ਼ ਜਿਹੜਾ ਮੇਰੇ ਨਾਲ ਬੈਠਾ ਹੋਇਆ ਕਹਿ ਰਿਹਾ ਸੀ ਕਿ ਇਹ ਹਰਿਮੰਦਰ ਸਾਹਿਬ ਵਿਚ ਇਹੋ ਜਿਹਾ ਵਾਤਾਵਰਣ, ਕਿਉਂਕਿ ਜਦੋਂ ਜਿਹੜੇ ਆਰਟਿਸਟ ਲੋਕ ਹਨ ਇਹ ਰਾਗ ਨੂੰ ਵਜਾਉਂਦੇ ਹਨ, ਰਾਗ ਵੀ ਇੱਕ ਭਗਤੀ ਹੈ, ਸਭ ਕੁਝ ਹੀ ਬਾਹਰ ਕਰ ਦਿੰਦੇ ਹਨ, ਸੁਰ ਕਰ ਦਿੰਦੇ ਹਨ, ਜਿੰਨੀਆਂ ਵੀ ਬਸੁਰੀਆਂ ਆਤਮਾਵਾਂ ਹੁੰਦੀਆਂ ਹਨ ਸਾਰੀਆਂ ਸੁਰ ਹੋ ਜਾਂਦੀਆਂ। ਉਸ ਅੰਗਰੇਜ਼ ਦੀ ਇਹ ਵਰਡਿੰਗ ਸੀ ਕਿ ਇਹੋ ਜਿਹਾ ਐਟਮੋਸਫੇਅਰ ਹਰਿਮੰਦਰ ਸਾਹਿਬ ਵਿਚ ਚੌਵੀ ਘੰਟੇ ਰਹਿੰਦਾ ਸੀ, ਹਰ ਵਕਤ ਕਿਸੇ ਨੇ ਨਵੇਂ ਤੋਂ ਨਵਾਂ ਰਾਗ ਛੇੜਨਾ। ਖੈਰ ਹੋ ਰਿਹਾ ਕਿ ਉਸਤਾਦਾਂ ਤੋਂ ਮਾਰ ਖਾਣ ਦੀ ਗੱਲ ਪਰੇ, ਹੁਣ ਤਾਂ ਜਿਹੜਾ ਕੋਈ ਬੜਾ ਹੀ ਸਿੱਧਾ ਸ਼ਬਦ ਪੜੇ ਜੀ ਪੜੇ

0: ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ। ਉਸੇ ਲਾਹੌਰ ਤੋਂ ਆਇਆ ਹੈ ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਲਾਹੌਰ ਸ਼ਹਿਰ ਦਾਸ ਆਪਣੇ ਖਿਆਲ ਨੂੰ ਇੱਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ। ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੀ, ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਇੱਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਟੈਸਟ ਡੇ ਹੈ ਅੱਜ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ? ਲਾਹੌਰੋਂ। ਉਹੀ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਗੁਰਬਾਣੀ ਦੀ ਤੁੱਕ ਹੈ। ਉੱਥੇ ਦੇ ਜ਼ੁਲਮ ਉਸ ਲਾਹੌਰ ਵਿੱਚੋਂ, ਪੰਜਾਬ ਦੀ ਰਾਜਧਾਨੀ ਵਿੱਚੋਂ, ਤੇ ਕਿਸ ਸ਼੍ਰੇਣੀ ਚੋਂ? ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿੱਚੋਂ ਜਿਹਦੇ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸੱਤ ਇੱਕ ਵਰਨ ਹੋਈ। ਹੁਣ ਏਕਤਾ ਤਾਂ ਅੱਛੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿੱਚੋਂ। ਕੌਣ ਨਹੀਂ ਜਾਣਦਾ ਤੇ ਏਕਤਾ ਅੱਛੀ ਹੁੰਦੀ ਹੈ? ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿੱਚ, ਨੈਗੇਟਿਵ ਸੈਂਸ ਅੰਦਰ, ਨਫੀ ਸੈਂਸ ਵਿੱਚ ਕਹਿ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ, ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ। ਐਸੀ ਬਾਤ ਨੇ ਨੀਵੇਂ ਪਾਸੇ ਨੂੰ, ਅਧਮ ਗਤੀ ਨੂੰ, ਤਨੰਦਰ ਵੱਲ ਨੂੰ, ਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ, ਅਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਲ ਰਹੀ ਰਹੀ, ਮੈਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ। ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿੱਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਝ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨਹੀਂ ਮੰਨਿਆ। ਤੇ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇ ਪਰਿਵਾਰ ਵਿੱਚੋਂ ਆਇਆ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿੱਚੋਂ ਆਇਆ ਹੈ ਜਿਹਦੀ ਦੇ ਗੁਰਬਾਣੀ ਵਿੱਚ ਲਿਖਿਆ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਦਾ ਤਹਿਰ। ਮੈਨੂੰ ਦਰਕਾਰ ਵੀ ਉੱਥੋਂ ਹੀ ਬੰਦਾ ਸੀ, ਕਹਿੰਦੇ ਨੇ ਮਹਾਰਾਜ ਨੇ ਆਖਿਆ, ਉਹ ਨੌਜਵਾਨ ਲੈ ਪਕੜ ਤਲਵਾਰ, ਇਹ ਫੜ ਤਲਵਾਰ ਮੇਰੇ ਨਾਲ ਰਲ। ਜਿਸ ਹਿੰਦੁਸਤਾਨ ਦੀ ਰਾਜਧਾਨੀ ਅੰਦਰ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਬੰਦੀਆਂ ਦੇ ਵੇਂਦਿਆਂ ਵੇਂਦਿਆਂ ਮੁਗਲ ਹਕੂਮਤ ਨੇ ਮੇਰੇ ਦੇਸ਼ ਦੇ ਆਸ਼ਕਾਂ ਨੂੰ ਆਰਿਆਂ ਨਾਲ ਚੀਰਿਆ, ਜਿਉਂਦੇ ਸਾੜਿਆ, ਦੇਗਾਂ ਵਿੱਚ ਕਾੜਿਆ ਹੈ, ਅਤੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਰਮ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਲਾ ਦਿੱਤਾ ਹੈ, ਚਿੱਟੀ ਦੁਪਹਿਰ ਵੇਲੇ ਧੜ ਤੇ ਸਿਰ ਘੰਟਿਆਂ ਬੱਧੀ ਪੈਰਾਂ ਬੱਧੀ ਚਾਂਦਨੀ ਚੌਕ ਅੰਦਰ ਪਏ ਰਹੇ, ਕਿਸੇ ਉਠਾਇਆ ਨਹੀਂ। ਮੈਂ ਉਸ ਦੇਸ਼ ਦੇ ਲੋਕਾਂ ਦੀ ਕਾਇਆ ਪਲਟਣੀ ਚਾਹੁੰਦਾ, ਉਨ੍ਹਾਂ ਨੂੰ ਇੰਜੈਕਟ ਕਰਨਾ ਚਾਹੁੰਦਾ ਹਾਂ, ਉਨ੍ਹਾਂ ਅੰਦਰ ਕੋਈ ਜੀਵਨ ਦੀ ਰੌਣ ਮੁਕਾਣੀ ਚਾਹੁੰਦਾ ਹਾਂ। ਲੈ ਫੜ ਤਲਵਾਰ, ਕੱਲਾ ਕੱਲਾ ਹੀ ਹੁੰਦਾ ਹੈ, ਦੋ ਹਮ ਖਿਆਲ ਰਲ ਜਾਣ, ਉਤਸ਼ਾਹੀ ਰਲ ਜਾਣ ਤਾਂ ਯਾਰਾਂ ਹੋ ਜਾਂਦੇ ਨੇ। ਫੜ ਤਲਵਾਰ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਸਤਿਗੁਰਾਂ ਨੇ ਬੜੇ ਭਾਰੀ ਇਕੱਠ ਵਿੱਚ ਖੱਤਰੇ ਤੇ ਪੁੱਤਰ ਨੂੰ, ਗੱਭਰੂ ਨੌਜਵਾਨ ਨੂੰ, ਲਾਹੌਰ ਤੋਂ ਆਏ ਹੋਏ ਨੂੰ, ਨਾਂ ਦੇ ਦਇਆ ਰਾਮ ਨੂੰ ਤਲਵਾਰ ਪੇਸ਼ ਕੀਤੀ, ਤਾਂ ਇਹ ਲਰਜ਼ਾ ਖਾ ਕੇ, ਕਾਂਬਾ ਖਾ ਕੇ ਪਿੱਛੇ ਹਟ ਗਿਆ ਇੱਕ ਕਦਮ, ਤੇ ਇਸਨੇ ਹੱਥ ਜੋੜ ਕੇ ਕੰਬਦੇ ਕੰਬਦੇ ਹੱਥਾਂ ਨਾਲ ਲਰਜ਼ਾ ਖੇਲ ਆਵਾਜ਼ ਨਾਲ ਇੱਕ ਗੱਲ ਆਖੀ, ਆਖਣ ਲੱਗਾ
1: ਤਕੜੀ।
0: ਮਹਾਰਾਜ ਤਲਵਾਰ ਨਹੀਂ, ਮੈਨੂੰ ਤਲਵਾਰ ਦੀ ਕੋਈ ਵਿਉਂਤ, ਕੋਈ ਜੁਗਤ, ਕੋਈ ਢੰਗ ਨਹੀਂ ਆਉਂਦਾ, ਤਲਵਾਰ ਨਾ ਫੜਾਓ। ਮਹਾਰਾਜ ਕਹਿੰਦੇ ਹੋਰ ਕੀ ਫੜਾਵਾਂ? ਕਹਿੰਦਾ ਜਿਹੜਾ ਕਿੱਤਾ ਮੇਰੇ ਪਿਤਾ, ਪਿਤਾ ਦੇ ਪਿਤਾ ਤੇ ਉਸਦੇ ਪਿਤਾ, ਯਾਨੀ ਜੋ ਸਾਡਾ ਪੁਸ਼ਤੈਨੀ ਕਾਰੋਬਾਰ ਹੈ, ਉਹ ਮੇਰੇ ਤੋਂ ਕਰਵਾ ਲਓ। ਮਹਾਰਾਜ ਨੇ ਕਿਹਾ ਕੀ ਆ ਤੇਰਾ ਪੁਸ਼ਤੈਨੀ ਕਿੱਤਾ? ਤੈਨੂੰ ਦੱਸਦਾ ਏ
1: ਨੰਗੀ ਕਰਦ ਕਭੀ ਨਾ ਪਕੜੀ, ਨੰਗੀ ਕਰਦ ਕਭੀ ਨਾ ਪਕੜੀ, ਚਿੜੀ ਉੜੀ ਡਰ ਸੇ ਮਰ ਜਾਏ, ਦੁਸ਼ਮਨ ਸੇ ਕੈਸੇ ਲੜ ਪਾਏ, ਦੁਸ਼ਮਨ ਸੇ ਕੈਸੇ ਲੜ ਪਾਏ।
0: ਇਤਿਹਾਸ ਨੇ ਇਹ ਵਾਕ ਸੁਰੱਖਿਅਤ ਰੱਖੇ ਨੇ, ਰਿਕਾਰਡ ਵਿੱਚ

ਪਾਤਸ਼ਾਹੀਆਂ ਨੇ ਇਸ ਸਿੱਖੀ ਨੂੰ ਉਸਾਰਿਆ, ਸੁੰਦਰ ਮਹਿਲ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਖਾਲਸਾ ਕਰਕੇ ਇੱਕ ਸ਼ੁਭ ਉਪਦੇਸ਼ ਦਿੱਤਾ, ਇਹ ਦੁਨੀਆਂ ਦੇ ਲੋਕੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੰਦੇ ਹੋ। ਇੱਥੇ ਕਿਸੇ ਨੂੰ ਨਫ਼ਰਤ

ਇਹ ਨਾਰਾ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਆਖਿਆ ਇਹ ਇੱਕ ਧਰਤੀ ਦੀ ਉਪਜ ਖਾਣ ਵਾਲਿਓ, ਇੱਕ ਚੰਦ ਤੇ ਸੂਰਜ ਦੀ ਰੋਸ਼ਨੀ ਮਾਣਨ ਵਾਲਿਓ, ਇੱਕ ਆਬੋ ਹਵਾ ਜਲ ਛੱਕ ਕੇ ਜੀਉਣ ਵਾਲਿਓ, ਕਿਉਂ ਲੜਦੇ ਹੋ, ਕਿਉਂ ਆਪਸੀ ਮਤ ਭੇਦ ਸਮਝਦੇ ਹੋ, ਕਿਉਂ ਊਚ ਨੀਚ ਦੇ ਭੇਦ ਬਣਾ ਕੇ ਆਪਣੇ ਵਿੱਚ ਦੀਵਾਰਾਂ ਖੜੀਆਂ ਕਰੀ ਬੈਠੇ ਹੋ। ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇਹ ਸ਼ੁਭ ਉਪਦੇਸ਼ ਦਿੱਤਾ ਤੇ ਫਿਰ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਉਹ ਖਾਲਸਾ ਸੰਤ ਸਿਪਾਹੀ ਬਣਾਇਆ ਜਿਨ੍ਹਾਂ ਦਾ ਜੀਵਨ ਹੈ ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ। ਅਕਾਲ ਪੁਰਖ ਵਾਹਿਗੁਰੂ ਦੀ ਪੂਜਾ, ਪਰਚਾ ਸ਼ਬਦ ਦਾ ਤੇ ਦਰਸ਼ਨ ਖਾਲਸੇ ਦਾ। ਕਿਹਾ ਬਈ ਜੋ ਖਾਲਸੇ ਦਾ ਦਰਸ਼ਨ ਕਰੇਗਾ ਉਹਨਾਂ ਖਾਲਸਿਆਂ ਵਿੱਚੋਂ ਮੇਰਾ ਦੀਦਾਰ ਹੋਵੇਗਾ। ਇਸ ਲਈ ਸੰਸਾਰ ਤੋਂ ਬਾਜੀ ਉਹੀ ਜਿੱਤ ਕੇ ਜਾਏਗਾ ਬਈ ਜਿਨ੍ਹਾਂ ਨੇ

ਉਹ ਧਰਤੀ ਧਰਮ ਦੀ ਹੋ ਗਈ। ਜਿੱਥੇ ਮੇਰਾ ਸਤਿਗੁਰੂ ਆ ਕੇ ਸਜ ਗਿਆ, ਜਿੱਥੇ ਮੇਰੇ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ, ਉਹ ਧਰਮਸਾਲ ਹੋ ਗਈ, ਧਰਮ ਦੀ ਧਰਤੀ ਹੋ ਗਈ। ਉਹ ਸਰੀਰ ਧਰਮ ਦੀ ਧਰਤੀ ਹੋ ਗਿਆ, ਉਹ ਜੀਵਨ ਧਰਮ ਦੀ ਧਰਤੀ ਹੋ ਗਿਆ। ਉੱਥੇ ਧਰਮ ਪੁੰਗਰੇਗਾ, ਧਰਮ ਵਧੇ ਫੁੱਲੇਗਾ, ਧਰਮ ਫਲੇਗਾ ਜਿੱਥੇ ਸਤਿਗੁਰੂ ਆ ਗਿਆ। ਤੇ ਸਤਿਗੁਰੂ ਕਦੋਂ ਆਉਂਦਾ? ਜਦੋਂ ਗੁਰੂ ਕੀ ਜੁਗਤ ਆ ਜਾਵੇ, ਸਮਝੋ ਗੁਰੂ ਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਦੇ ਜੀਵਨ ਚ ਗੁਰੂ ਆਇਆ, ਤੇ ਉਹਨਾਂ ਨੇ ਜੋ ਕੁਝ ਗੁਰੂ ਨੂੰ ਮਾਣੇ, ਜੋ ਕੁਝ ਗੁਰੂ ਨੂੰ ਜਾਣੇ, ਉਹ ਕੁਝ ਗੁਰੂ ਨੂੰ ਬਿਆਨੇ। ਪਹਿਲਾਂ ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਏਡਾ ਦਿਆਲ ਹੈ ਕਿ ਜੇ ਗੁਰੂ ਵੱਲ ਇੱਕ ਕਦਮ ਵੀ ਪੱਟੀਏ ਨਾ, ਇੱਕ ਕਦਮ ਵੀ ਨੀਯਤ ਧਾਰ ਕੇ ਗੁਰੂ ਵਾਲੇ ਪਾਸੇ ਚੱਲੀਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਉੱਠ ਕੇ ਤੁਰ ਸਹੀ। ਜੇ ਕੋਈ ਤੁਰੇ ਹੀ ਨਾ, ਇੱਕ ਕਦਮ ਵੀ ਚੁੱਕਣ ਨੂੰ ਤਿਆਰ ਨਾ ਹੋਵੇ, ਤੇ ਭਲਾ ਕੋਈ ਪੁੱਛੇ ਕਿ ਗੁਰੂ ਨੂੰ ਕੀ ਕਾਣ ਪਈ, ਉਸ ਨੂੰ ਕੀ ਲੋੜ ਪਈ ਹੈ? ਹਾਲਾਂਕਿ ਕਈ ਵਾਰੀ ਵੇਖਦੇ ਹਾਂ, ਪਤਾ ਨੀ ਗੁਰੂ ਨੂੰ ਕੁਝ ਲੋੜ ਹੋਵੇਗੀ। ਜੇ ਗੁਰੂ ਨਾਨਕ ਵੱਲ ਵੇਖਦੇ ਹਾਂ, ਸੰਸਾਰ ਦੇ ਪਾਪੀਆਂ ਅਪਰਾਧੀਆਂ ਦੇ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਨੂੰ ਗੁਰਮਤ ਦ੍ਰਿੜ ਕਰਾਉਂਦੇ ਫਿਰਦੇ ਨੇ, ਕੋਈ ਲੋੜ ਹੋਵੇਗੀ ਨਾ? ਪਰ ਗੁਰੂ ਨਾਨਕ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਲੋੜ ਹੈ ਸੰਸਾਰ ਨੂੰ ਜੀਣਾ ਆ ਗਿਆ, ਉਹਨੂੰ ਆਪ ਕੁਝ ਨਹੀਂ ਚਾਹੀਦਾ। ਉਹਨੂੰ ਕੇਵਲ ਇਹ ਚਾਹੀਦਾ ਹੈ ਕਿ ਬੰਦੇ ਨੂੰ ਅਕਲ ਆ ਜਾਵੇ, ਇਨਸਾਨ ਨੂੰ ਹੋਸ਼ ਆ ਜਾਵੇ, ਇਨਸਾਨ ਜਾਗ ਜਾਵੇ, ਤੇ ਉਹ ਹਲੂਣ ਹਲੂਣ ਕੇ, ਝੰਝੋੜ ਝੰਝੋੜ ਕੇ ਮਾਨਸਿਕ ਤੌਰ ਤੇ ਸੁੱਤੇ ਬੰਦਿਆਂ ਨੂੰ ਜਗਾਉਂਦੇ ਫਿਰਦੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਸ ਕਿਸੇ ਨੇ ਇੱਕ ਕਦਮ ਵੀ ਚੁੱਕਿਆ, ਇੱਕ ਕਦਮ ਦਾ ਮਤਲਬ ਹੈ ਜਿਸਨੇ ਮਾੜੀ ਜੀ ਨੀਯਤ ਵੀ ਬਣਾਈ, ਜਿਸ ਦੇ ਮਨ ਚ ਮਾੜਾ ਜਿਹਾ ਕਿਸੇ ਵੇਲੇ ਉਮਾ ਉੱਠਿਆ, ਚੰਗੇ ਪਾਸੇ ਤੁਰਨ ਵਾਸਤੇ ਜਿਸਨੇ ਮਾੜਾ ਜਿਹਾ ਵੀ ਮਨ ਬਣਾਇਆ, ਸਤਿਗੁਰੂ ਨੇ ਇੱਕਦਮ ਅੱਗੇ ਹੋ ਕੇ ਉਸ ਨੂੰ ਸੰਭਾਲਿਆ ਤੇ ਤੋਰ ਲਿਆ। ਚਰਨ ਸ਼ਰਨ ਗੁਰ ਏਕ ਪੈਂਡਾ, ਪਰ ਇੱਕ ਕਦਮ ਜਿਹੜਾ ਉਹ ਸਿੱਖ ਦੇ ਹਿੱਸੇ ਆਇਆ। ਪਹਿਲਾ ਕਦਮ ਤੈਨੂੰ ਕੁੱਟਣਾ ਹੀ ਪਏਗਾ, ਉਦਮ ਦਾ ਇੱਕ ਕਦਮ ਤੇਰੇ ਹਿੱਸੇ, ਕਰੋੜਾਂ ਕਦਮ ਮੇਰਾ ਸੱਚਾ ਸਤਿਗੁਰੂ ਤੈਨੂੰ ਅੱਗੋਂ ਆ ਕੇ ਸਵਾਗਤ ਕਰਕੇ ਲੈ ਤੁਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਹੋਰ ਵੀ ਗੱਲ ਕਹਿੰਦੇ ਨੇ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਧੰਨ ਗੁਰੂ ਨਾਨਕ ਨਾ ਕਹੇ, ਕੋਈ ਗੱਲ ਨੀ, ਗੁਰੂ ਨਾਨਕ ਨੂੰ ਧੰਨ ਨਾ ਕਹੇ ਤਾਂ ਇੱਥੋਂ ਨਹੀਂ ਕਿਹਾ ਜਾਂਦਾ। ਪਰ ਗੁਰੂ ਨਾਨਕ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਹੈ, ਗੁਰੂ ਨਾਨਕ ਨੇ ਜਿਹੜਾ ਇੱਕ ਓਂਕਾਰ ਤੈਨੂੰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਕਰਤਾਰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਨਾਮ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਵਾਹਿਗੁਰੂ ਕਹਿਣਾ ਬਖਸ਼ਿਆ ਹੈ, ਤੂੰ ਇੱਕ ਵਾਰੀ ਪਿਆਰ ਨਾਲ ਕਹਿ ਕੇ ਤਾਂ ਵੇਖ ਗੁਰੂ ਤੈਨੂੰ ਕਿੰਨੀ ਵਾਰੀ ਯਾਦ ਕਰਦਾ। ਭਾਈ ਸਾਹਿਬ ਕਹਿੰਦੇ ਨੇ ਏਕ ਵਾਰ ਸਤਿਗੁਰ ਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਪਿਆਰ ਨਾਲ ਯਾਦ ਕਰਕੇ ਵੇਖ, ਸਿਮਰਨ ਤਾਂ ਹੀ ਬਾਰੰਗ ਬਾਰ ਗੁਰ ਹੇਤ ਹੈ। ਗੁਰੂ ਬਾਰ ਬਾਰ ਹਜ਼ਾਰ ਵਾਰ ਸਿੱਖ ਨੂੰ ਯਾਦ ਕਰਦਾ, ਕੋਈ ਨੀ, ਜੇ ਤੂੰ ਮੇਰਾ ਦਿੱਤਾ ਮੰਤਰ ਯਾਦ ਕੀਤਾ ਹੈ ਤੇ ਮੈਂ ਤੈਨੂੰ ਹਰ ਸਮੇਂ ਯਾਦ ਰੱਖਾਂਗਾ। ਇਸਲਾਮ ਵਾਲੇ ਇੱਕ ਗੱਲ ਕਹਿੰਦੇ, ਉਹ ਕਹਿੰਦੇ ਨੇ ਜਿਸਲੇ ਬੰਦਾ ਦੁਜ਼ਾਨੂ ਹੋ ਕੇ, ਗੋਡਿਆਂ ਪਰਨੇ ਹੋ ਕੇ, ਹੱਥ ਫੈਲਾ ਕੇ ਇੱਕ ਵਾਰੀ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਕਹਿੰਦੇ ਨੇ ਖੁਦਾ ਅੱਗੋਂ ਸੱਤ ਵਾਰੀ ਕਹਿੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ, ਸੱਤ ਵਾਰੀ ਕਹਿੰਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਕਿਉਂਕਿ ਨੇਚਾ ਭਾਈ ਸਾਹਿਬ ਦਾ ਗੁਰੂ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਨਹੀਂ, ਸੱਤ ਵਾਰੀ ਤਾਂ ਬਹੁਤ ਥੋੜਾ ਹੈ, ਸਿਮਰਨ ਤਾਂ ਹੀ ਬਾਰੰਗ ਬਾਰ ਗੁਰ ਹੇਤ ਹੈ, ਪਿਆਰ ਨਾਲ ਹੇਤ ਨਾਲ ਗੁਰੂ ਬਾਰ ਬਾਰ ਹਜ਼ਾਰ ਵਾਰ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ, ਕਰਦਾ ਰਹਿੰਦਾ, ਯਾਦ ਰੱਖਦਾ ਹੈ, ਹਰ ਸਮੇਂ ਯਾਦ ਰੱਖਦਾ ਹੈ। ਇੱਕ ਹੋਰ ਵੀ ਗੱਲ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਪਿਆਰ ਨਾਲ ਸਤਿਕਾਰ ਨਾਲ ਅਦਬ ਨਾਲ ਭੇਟਾ ਦੀ ਭਾਵਨਾ ਨਾਲ ਇੱਕ ਕੌਡੀ ਟੁੱਟੀ ਕੌਡੀ ਵੀ ਲਿਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਅਰਪਣ ਕਰ ਦਿੱਤੀ, ਤਾਹੇ ਗੁਰ ਸਰਵ ਨਿਧਾਨ ਦਾਨ ਦੇਤ ਹੈ। ਗੁਰੂ ਉਹਦੇ ਖਜ਼ਾਨੇ ਭਰ ਦਿੰਦਾ, ਸਾਰੇ ਖਜ਼ਾਨੇ ਉਸ ਨੂੰ ਬਖਸ਼ਦਾ। ਪਰ ਇੱਕ ਗੱਲ ਜ਼ਰੂਰ ਹੈ, ਸ਼ਰਤ ਭਾਵਨੀ ਭਗਤ ਪਾਏ। ਜੇ ਕੋਈ ਦਾਤਾ ਹੀ ਬਣ ਕੇ ਆਵੇ, ਕਹਿੰਦਾ ਮੈਂ ਗੁਰਦੁਆਰੇ ਦੇਣ ਚੱਲੇ ਹਾਂ, ਮੈਂ ਗੁਰੂ ਨੂੰ ਅਰਪਣ ਕਰਨ ਦੀ ਬਜਾਏ ਕਹਿੰਦਾ ਮੈਂ ਗੁਰੂ ਨੂੰ ਦੇਣ ਚੱਲੇ ਹਾਂ, ਬਹੁਤ ਦਾਤੇ ਬਣ ਜਾਂਦੇ। ਸਮਝ ਨਹੀਂ ਨਾ, ਸੁਰਤ ਨਹੀਂ ਹੈ, ਪੈਰ ਪੈਰ ਤੇ ਮੰਗਤਾ ਬੰਦਾ ਕਿਸੇ ਵੇਲੇ ਦਾਤਾ ਬਣ ਕੇ ਤੁਰ ਪੈਂਦਾ, ਉਹ ਵੀ ਗੁਰੂ ਦੇ ਦਰ ਨੂੰ, ਮੈਂ ਗੁਰਦੁਆਰੇ ਦੇਣ ਚੱਲੇ ਹਾਂ। ਨਹੀਂ, ਦੇਣ ਦਾ ਕੋਈ ਥਾਂ ਹੀ ਨਹੀਂ ਹੈ, ਇੱਥੇ ਤਾਂ ਅਰਪਣ ਕਰਨ ਦਾ ਥਾਂ ਹੈ। ਤੇਰਾ ਕੀਆ ਤੁਝੇ ਕਿਆ ਅਰਪੋ, ਜਿਸ ਕੀ ਬਸਤ ਤਿਸ ਆ ਕੇ ਰਾਖੇ, ਮਾਲਕ ਤੇਰੀ ਦਾਤ ਤੇਰੇ ਅੱਗੇ। ਮੈਂ ਦੇਣ ਵਾਲਾ ਕੌਣ ਹੋ ਗਿਆ, ਮੈਂ ਤਾਂ ਤੇਰੀ ਹੀ ਚੀਜ਼ ਤੇਰੇ ਅੱਗੇ ਰੱਖ ਕੇ ਅਰਪਣ ਕਰਨ ਵਾਲਾ ਤਾਂ ਹੋ ਸਕਣਾ। ਇਸ ਤਰ੍ਹਾਂ ਭਾਵਨੀ ਭਗਤ ਭਾਏ, ਅਰ ਕਈ ਆਉਂਦੇ ਨੇ ਨਾ, ਚਲਾ ਕੇ ਮਾਰਦੇ ਨੇ ਪੈਸਾ, ਚਲਾ ਕੇ ਮਾਰਦੇ ਨੇ ਰਕਮ, ਸੁੱਟਦੇ ਨੇ, ਇੰਨੀ ਵੀ ਜਾਚ ਨਹੀਂ। ਗੁਰੂ ਦਰ ਦੇ ਉੱਤੇ ਹੱਥ ਬੰਨ ਕੇ, ਇਹ ਕੋਈ ਗੁਜਰਾ ਲੋੜਵੰਦ ਬੈਠਾ ਹੈ ਤੇਰੀ ਮਾਇਆ ਦਾ,
तेरे रुपया का तेरे डालर का तेरे पाउंडा का कोई भुखा बैठा है इथे आया तो निम जा चुक जा तुल पा गुरु चरणा ते बिल्कुल मान अभिमान सारा त्याग के निर्माण हो जा ते श्रद्धा नाल जे तेरे कोल कुछ पुछदा सरदा है तो रख दे जो कुछ भी रखेगा वह तेरे प्यार का संकेत मात्र होगा इथे लोड़ किसे नू कोई नहीं इथे दाता बैठा है दाता तेरिया दाता दा तेरिया सुगाता दा कोई भुखा नहीं बैठा हां पावनी भगत पाए लैके आवे नाल तू ते कौटी भी रख देवे ताहे गुर सर्व निदान दान देत है ते भाई साहब कहंदे ने सतगुर दया निध ओ तां मेरा दा भरिया है महिमा आगाध बोलो दी वडियाई तां दसी नहीं जा सकती हां उस दे अगे नमस्कार कीती जा सकती है नमो नमो नमो नमो नेत नेत नेत है उसे सतगुरु की गल भाई साहब कर रहे हैं सतगुर पुरख अगम है निर्वैर निराला गुरु का किसी नाल वैर कोई गुरु का सारिया का सतगुर सभना का भला मनाएगा तिसदा बुरा क्यों सारिया का भला लैके चढ़िया सोधन धरत लुकाइयो गुरु नानक धोवे ते भावे साहब कलगीधर पातशाह भावे तसा पाशाह कोई सरूप होवे सरबत का भला लैके चलने इथों तक के गुरु के तां सिख भी सरबत के भले की गल सोचते ने किसी के वैर ही नहीं आते क्योंकि बाणी पढ़ने ना बिसर गई सब तात पराई जब ते साध संगत मोहे पाई ना को बैरी ना ही बिगाना सगल संग हमको बनाई ते जिन्हां दे सिखां दी इन्नी बनी है सारिया नाल नेत्र दासां च कहण तेरे बहाने सरबत का भला वो गुरु किस तरह वैरी हो सकता हां एक ख्याल रखना गुरु वैरी है जे गुरु निरा निर्वैर कोई नहीं है गुरु का वैर है पर गुरु का वैर मनुख दियां बुराइयां नाल है गुरु चाहुंदा है मनुख दे अंदर बुराई ना रवे काम ना रवे क्रोध ना रवे ईरखा ना रहे निंदा ना रहे हराम खोरी ना रहे सुस्ती ना रहे आलस ना रहे वेलड़पना ना रहे मनुख जागिया जागिया होए मनुख उभरदा उसरदा होए मनुख अगे वधदा होए पिछा हटदा या बैठा जमया या बंदा ना होए निसरदा उसरदा बंदा होए गुरु नूं केवल जे मनुख दियां कमजोरियां नाल खिज है तां उन्हां नूं मिटाउण वास्ते सतगुरु अपनी बाणी दे तीर मार के अपनी बचना दे तीरां दे नाल मनुख दियां बुराइयां नूं घायल करदा ते खत्म करदा है मेरा सतगुरु उंज किसे नाल किसे मनुख नाल किसे जाति नाल किसे श्रेणी नाल मेरे सतगुरु नूं कोई वैर नहीं आपां गुरु ग्रंथ साहिब नूं मत्था टेकणे आ इहदे बारे वी महाराज कहिंदे ने खत्री ब्राह्मण शूद वैश उपदेश चौं वर्णा को सांझा मेरे सतगुरु का उपदेश तां सारे संसार दे लोकां वास्ते है हर वर्ण वास्ते हर वर्ग वास्ते इस करके भाई साहब ने जो कुछ वेख्या वो कहिंदे ने सतगुर पुरख अगम है निर्वैर निराला इह तां जाणो धरती धर्म दी सच्ची धर्मशाला जिथे फिर गुरु प्यार प्रगट हो गया ਉਹ ਗੁਰੂ ਤਾਂ ਧਰਮ ਦੀ ਧਰਤੀ ਹੈ ਇੱਥੇ ਤਾਂ ਧਰਮ ਵੱਧਦਾ ਫਲਦਾ ਹੈ ਤੇ ਜਿਹਨੇ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ ਜਿਸਨੇ ਆਪਣੇ ਜੀਵਨ ਚ ਗੁਰੂ ਕੀ ਜੁਗਤ ਨੂੰ ਥਾਂ ਦਿੱਤੀ ਉੱਥੇ ਵੀ ਧਰਮ ਵੱਧਦਾ ਫੁੱਲਦਾ ਫੈਲਦਾ ਤੇ ਫਲਦਾ ਭਾਈ ਸਾਹਿਬ ਕਹਿੰਦੇ ਨੇ ਇੱਕ ਗੱਲ ਜ਼ਰੂਰ ਹੈ ਕਿ ਜੇ ਗੁਰੂ ਨਾਲ ਸਾਂਝ ਪਾ ਲਈ ਤਾਂ ਠੀਕ ਹੈ ਨਹੀਂ ਤਾਂ ਮਨੁੱਖ ਨੇ ਆਪਣੇ ਕਰਮਾਂ ਦਾ ਫਲ ਵੇਖਣਾ ਜੈਸਾ ਬੀਜੇ ਸੋ ਲੁਣੇ ਫਲ ਕਰਮ ਸੰਭਾਲਾ ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਤਾਂ ਵੇਖਣਾ ਹੀ ਪੈਣਾ ਉਹ ਤਾਂ ਸਾਹਮਣੇ ਆਏਗਾ ਉਹ ਗਲਤ ਹੋਵੇਗਾ ਜਿਹੜਾ ਬੰਦਾ ਜਿਵੇਂ ਆਪਾਂ ਪੜ੍ਹਨੇ ਆ ਬਾਣੀ ਚ ਲੋੜੇ ਦਾਤ ਬਜੌਰੀਆਂ ਕਿੱਕਰ ਬੀਜਾ ਜੱਟ ਖੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ ਗਲਤ ਗੱਲ ਹੈ ਇਸ ਤਰ੍ਹਾਂ ਨੀ ਗੱਲ ਬਣੀ ਜੋ ਕੁਝ ਤੂੰ ਬੀਜ ਰਹੀ ਹੈ ਉਹ ਕੁਝ ਤੇਰੇ ਸਾਹਮਣੇ ਆਉਣਾ ਉਸੇ ਦਾ ਫਲ ਤੇਰੇ ਸਾਹਮਣੇ ਆਉਣਾ ਤੇ ਜੇ ਗੁਰੂ ਪਿਆਰ ਤੇਰੇ ਜੀਵਨ ਚ ਬੀਜਿਆ ਗਿਆ ਇਸ ਦਾ ਫਲ ਪਰਮ ਸੁੱਖ ਤੈਨੂੰ ਮਿਲਣ ਵਾਲਾ ਤੇ ਭਾਈ ਸਾਹਿਬ ਕਹਿੰਦੇ ਨੇ ਜਿਉਂ ਕਰ ਨਿਰਮਲ ਆਰ ਸੀ ਜਗ ਵੇਖਣ ਵਾਲਾ ਗੁਰੂ ਤਾਂ ਇੱਕ ਪੁਰਾਣੇ ਸਮਿਆਂ ਵਿੱਚ ਲੋਕ ਆਪਣੀਆਂ ਚੀਚੀਆਂ ਚ ਪਾਉਣ ਵਾਲੀਆਂ ਉਂਗਲੀਆਂ ਦੇ ਵਿੱਚ ਵੀ ਛੋਟੇ ਜਿਹੇ ਆਈਨੇ ਫਿੱਟ ਕਰ ਲੈਂਦੇ ਸਨ ਜਿੱਥੇ ਹੋਇਆ ਮੂੰਹ ਵੇਖ ਲਿਆ ਤੇ ਵੈਸੇ ਪੁਰਾਣੇ ਸਮਿਆਂ ਚ ਮਿਰਰ ਨੂੰ ਆਈਨੇ ਨੂੰ ਆਰਸੀ ਵੀ ਕਿਹਾ ਜਾਂਦਾ ਰਿਹਾ ਛੋਟਾ ਹੋਵੇ ਵੱਡਾ ਹੋਵੇ ਵੇਖਣ ਵਾਲੇ ਸ਼ੀਸ਼ੇ ਨੂੰ ਆਰਸੀ ਕਿਹਾ ਜਾਂਦਾ ਸੀ ਤੇ ਭਾਈ ਸਾਹਿਬ ਕਹਿੰਦੇ ਨੇ ਮੇਰਾ ਸਤਿਗੁਰੂ ਤਾਂ ਆਰਸੀ ਹੈ ਜਿਉਂ ਕਰ ਨਿਰਮਲ ਆਰਸੀ ਜਿਵੇਂ ਆਰਸੀ ਚੋਂ ਮੂੰਹ ਵੇਖੀਦਾ ਨਾ ਇਵੇਂ ਗੁਰੂ ਵਿਚੋਂ ਆਪਣੇ ਆਪ ਨੂੰ ਵੇਖਣਾ ਚਾਹੀਦਾ ਮੈਂ ਮਾੜਾ ਕਿ ਚੰਗਾ ਇਹ ਸਤਿਗੁਰੂ ਦੀ ਕਸਵੱਟੀ ਦੇ ਲੱਗ ਕੇ ਪਤਾ ਲੱਗ ਜਾਏਗਾ ਗੁਰੂ ਨੂੰ ਜਿਸ ਭਾਵਨਾ ਨਾਲ ਵੇਖਾਂਗੇ ਉਸੇ ਤਰ੍ਹਾਂ ਗੁਰੂ ਵਿਚੋਂ ਆਪਣਾ ਆਪ ਨਜ਼ਰ ਆ ਜਾਏ ਜਿਹਾ ਮੂੰਹ ਕਰ ਪਾ ਲਈਏ ਤੇਹੋ ਵੇਖਾ ਲਾ ਸ਼ਰਧਾ ਨਾਲ ਆਵਾਂਗੇ ਪਿਆਰ ਪਾਵਾਂਗੇ ਗੁਰੂ ਦਰ ਤੋਂ ਸ਼ੁਭ ਉਪਦੇਸ਼ ਨੂੰ ਪ੍ਰਾਪਤ ਕਰਾਂਗੇ ਜੀਵਨ ਸੌਰ ਜਾਏਗਾ
ਤੇ ਜਿਨ੍ਹਾਂ ਨੇ ਜੀਵਨ ਸਵਾਰ ਲਿਆ। ਭਾਈ ਸਾਹਿਬ ਕਹਿੰਦੇ ਨੇ ਸੇਵਕ ਦਰਗਹਿ ਸੁਰਖਰੂ, ਗੁਰੂ ਦੀ ਸੇਵਾ ਹਿਰਦੇ ਚ ਧਾਰਨ ਕਰ ਲੈਣ ਵਾਲੇ, ਜੀਵਨ ਚ ਧਾਰਨ ਕਰ ਲੈਣ ਵਾਲੇ, ਗੁਰੂ ਕਾ ਉਪਦੇਸ਼ ਕਮਾਉਣ ਵਾਲੇ, ਉਹ ਦਰਗਾਹ ਚ ਸੁਰਖਰੂ। ਸੁਰਖਰੂ ਫਾਰਸੀ ਦਾ ਸ਼ਬਦ ਹੈ ਨਾ, ਇਹਦਾ ਜੇ ਪੰਜਾਬੀ ਚ ਸਿੱਧਾ ਉਲਥਾ ਕਰੀਏ ਤਾਂ ਬਣਦਾ ਲਾਲ ਮੂੰਹ ਤੇ ਕਾਲਾ ਮੂੰਹ ਹੁੰਦਾ। ਜ਼ਰੂਰੀ ਨਹੀਂ ਕਿ ਕਿਸੇ ਦੇ ਮੂੰਹ ਤੇ ਕਾਲਖ ਜਾਂ ਲਾਲੀ ਲੱਗੀ ਹੋਵੇ ਤਾਂ ਹੀ ਵਿਲੱਖਣਤਾ ਹੁੰਦੀ। ਲਾਲ ਮੂੰਹ ਉਸਦਾ ਹੁੰਦਾ ਹੈ ਜਿਸ ਦੇ ਅੰਦਰ ਗੁਮਾਹ ਜੋਸ਼ ਤੇ ਜੀਵਨ ਦਾ ਖੂਨ ਦੌੜਦਾ, ਤੇ ਕਾਲਾ ਮੂੰਹ ਉਸਦਾ ਹੁੰਦਾ ਹੈ ਜਿਹੜਾ ਸ਼ਰਮਿੰਦਗੀ ਨਾਲ ਭਰਿਆ ਹੋਵੇ, ਸਿਰ ਨੀਵਾਂ ਕਰਕੇ ਬੈਠਾ ਹੋਵੇ, ਜਿਸ ਦਾ ਮੁੱਖ ਉਜਲਾ ਹੋਵੇ, ਜਿਸ ਦੇ ਮੱਥੇ ਤੇ ਕੋਈ ਮੈਲ ਨਾ ਹੋਵੇ, ਜਿਸ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ, ਉਹਨੂੰ ਸੁਰਖਰੂ ਕਹਿੰਦੇ ਨੇ। ਤੇ ਜਿਸ ਬੰਦੇ ਨੂੰ ਆਪਣੇ ਪਾਪਾਂ ਤੇ ਆਪ ਹੀ ਪਛਤਾਤਾ ਹੋਵੇ ਤੇ ਲੋਕਾਂ ਵੱਲੋਂ ਫਟਕਾਰਾਂ ਜਿਨ੍ਹਾਂ ਨੂੰ ਪੈਂਦੀਆਂ ਹੋਣ, ਜ਼ਰੂਰੀ ਨਹੀਂ ਕਿ ਉਹਦੇ ਮੂੰਹ ਤੇ ਕੋਈ ਕਾਲਾ ਰੰਗ ਹੀ ਮਲਿਆ ਹੋਵੇ, ਉਹਦਾ ਮੂੰਹ ਵੈਸੇ ਹੀ ਰੰਗ ਜਿਸ ਦਾ ਖੂਨ ਸੁੱਕੜ ਜਾਵੇ, ਸੜ ਜਾਵੇ, ਪਛਤਾਵੇ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਪਰੇਸ਼ਾਨੀ ਵਿੱਚ ਹੋਵੇ, ਤੇ ਚਿਹਰੇ ਤੇ ਲਾਲੀ ਕਾਹਦੀ ਆਉਣੀ। ਉਹ ਰੰਗ ਹੋਰ ਤਰ੍ਹਾਂ ਦਾ ਹੁੰਦਾ, ਉਸ ਨੂੰ ਮੂੰਹ ਕਾਲਾ ਕੇ ਹੈ। ਸੇਵਖ ਦਰਗਹਿ ਸੁਰਖਰੂ, ਬੇਮੁਖ ਮੂੰਹ ਕਾਲਾ। ਸੰਸਾਰ ਤੇ ਵੀ ਹੈ, ਮੇਰੀ ਦਰਗਾਹ ਦੀ ਗੱਲ ਨਹੀਂ, ਸੰਸਾਰ ਵਿੱਚ ਵੀ ਸੇਵਕਾਂ ਦੇ ਮੂੰਹ ਸੁਰਖਰੂ ਨੇ ਤੇ ਨਿੰਦਕਾਂ ਦੇ, ਬੇਮੁਖਾਂ ਦੇ ਮੂੰਹ ਕਾਲੇ। ਉਹ ਸ਼ਰਮਿੰਦਗੀ ਲਈ ਫਿਰਦੇ ਨੇ, ਤੇ ਉਂਝ ਵੀ ਮਨੁੱਖ ਦਰਗਾਹ ਵਾਸਤੇ ਵੀ, ਜਿਵੇਂ ਆਪਾਂ ਬਾਣੀ ਪੜ੍ਹਨੇ ਆ ਨਾ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਸੀ ਵਹੀ ਸਾਈਂ ਦੇ ਦਰਬਾਰ। ਸੱਚੀ ਦਰਗਾਹ ਵਿਚ ਸਾਈਂ ਦੇ ਦਰਬਾਰ ਚ ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ, ਮੂੰਹ ਕਾਲਾ ਨਾ ਹੋਵੇ, ਤੇ ਜੇ ਉਸ ਮੂੰਹ ਕਾਲੇ ਤੋਂ ਬਚਣਾ ਹੈ ਨਾ, ਤੇ ਭਾਈ ਸਾਹਿਬ ਤਾਂ ਗੁਰੂ ਦੇ ਲੜ ਲਾਉਂਦੇ, ਆ ਗੁਰੂ ਕੇ ਲੜ ਲੱਗ ਜਾ, ਸੇਵਕ ਹੋ ਜਾ, ਗੁਰ ਸ਼ਬਦ ਕਮਾਉਣ ਵਾਲਾ ਹੋ ਜਾ, ਤੇਰਾ ਦਰਗਾਹ ਚ ਮੁੱਖ ਸੁਰਖਰੂ ਹੋ ਜਾਵੇ। ਪਰ ਇਹ ਗੱਲ ਤਾਂ ਹੈ ਜੇ ਵਿਸ਼ਵਾਸ ਅੰਦਰ ਦ੍ਰਿੜ ਹੋਵੇ, ਜੇ ਪਤਾ ਹੋਵੇ ਇਹ ਜਿਹੜਾ ਬੈਠਾ ਹੈ, ਇਹ ਜਿਹੜਾ ਸਜਿਆ ਹੋਇਆ, ਇਹ ਸੋਹਣਿਆਂ ਦਾ ਸੁਲਤਾਨ, ਇਹ ਸਤਿਗੁਰੂ ਆਪ, ਨਾ ਕੇਵਲ ਸਤਿਗੁਰੂ ਆਪ ਬਲਕਿ ਪਾਰ ਬ੍ਰਹਮ ਆਪ ਹੈ।

ਸਾਰੀ ਸਮਰੱਥਾ ਦਾ ਮਾਲਕ ਹੈ। ਵਾਹਿਗੁਰੂ ਪਰ ਜਿਸ ਵੇਲੇ ਗੁਰੂ ਰੂਪ ਵਿਚ ਹੋ ਕੇ ਸੰਗਤ ਚ ਵਰਤਦਾ ਹੈ, ਗੁਰ ਸ਼ਬਦ ਚ ਬੈਠਾ ਹੈ, ਤਾਂ ਇੱਕ ਗੱਲ ਹੋਰ ਹੋ ਜਾਂਦੀ ਏ, ਸਾਧ ਸੰਗਤ ਦਾ ਕਰੇ ਕਰਾਇਆ, ਜੋ ਜੋ ਚਿਤਵੇ ਸਾਧ ਜਨ ਸੋਲੇਤਾ ਮਾਨ, ਬੜਾ ਪੱਕਾ ਸੰਬੰਧ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਬਹਿਨੇ ਪੈਣ ਆਇਆ, ਇੰਨਾ ਪਿਆਰ, ਸਿੱਖ ਇੰਨਾ ਨੇੜੇ ਹੋ ਗਿਆ ਗੁਰੂ ਕੇ, ਪਾਰ ਬ੍ਰਹਮ ਦੇ ਇੰਨਾ ਨਜ਼ਦੀਕ ਹੋ ਗਿਆ, ਜਿਵੇਂ ਬਾਪ ਪੁੱਤਰ ਨੂੰ ਗੋਦੀ ਚ ਪਾ ਕੇ ਲਾਡ ਲਡਾਉਂਦਾ, ਇਵੇਂ ਸਿੱਖ ਦੀਆਂ ਲੋੜਾਂ ਦਾ ਖਿਆਲ ਵਾਹਿਗੁਰੂ

ਸਾਹਿਬ ਕਹਿਣ ਲੱਗੇ ਕੀ ਚਾਹੁੰਦੇ ਹੋ ਕਿ ਮਹਾਰਾਜ ਦਰਸ਼ਨ ਕਿਤੇ ਕਰਾਂਗੇ, ਗੱਲਾਂ ਕਿਸਦੇ ਨਾਲ ਕਰਾਂਗੇ, ਪੂਜਾ ਕਿਸਦੀ ਕਰਾਂਗੇ? ਸਾਹਿਬ ਕਹਿਣ ਲੱਗੇ ਪੂਜਾ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਇੱਕ ਅਕਾਲ ਦੀ ਸਮਝਾ ਚੁੱਕਾ, ਪੂਜਾ ਅਕਾਲ ਪੁਰਖ ਦੀ ਕਰਨੀ। ਮੇਰਾ ਦਰਸ਼ਨ ਕਰਨਾ ਹੈ ਤਾਂ ਖਾਲਸੇ ਦਾ ਦਰਸ਼ਨ ਕਰਨਾ, ਮੇਰੇ ਨਾਲ ਗੱਲਾਂ ਕਰਨੀਆਂ ਨੇ, ਗੁਰਬਾਣੀ ਦੀ ਵਿਚਾਰ ਕਰਨੀ, ਗੁਰੂ ਕੇ ਬਚਨਾਂ ਦੇ ਅਨੁਸਾਰੀ ਹੋਵੇ, ਗੁਰੂ ਕੇ ਬਚਨਾਂ ਨੂੰ ਧਿਆਨ ਨਾਲ ਪੜ੍ਹੋ ਸੁਣੋਗੇ, ਗੁਰੂ ਨਾਲ ਗੱਲਾਂ ਕਰਦੇ ਜਾਪੋ। ਇੱਥੇ ਭਾਈ ਸਾਹਿਬ ਕਹਿੰਦੇ ਨੇ ਉਹੀ ਵਾਹਿਗੁਰੂ ਅਕਾਲ ਪੁਰਖ ਗੁਰੂ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਇਆ ਤੇ ਫਿਰ ਸ਼ਬਦ ਵਿਚ ਸਮਾ ਕੇ ਬੈਠ ਗਿਆ ਤੇ ਸੰਗਤਾਂ ਵਿਚ ਗੁਰਸਿੱਖਾਂ ਵਿਚ ਬੈਠ ਗਿਆ। ਜਦ ਐਸਾ ਹੋ ਕੇ ਬੈਠਾ ਹੈ ਤਾਂ ਗੁਰਸਿੱਖਾਂ ਦੀ ਮੰਨੇਗਾ, ਸਾਧ ਸੰਗਤ ਦੀ ਬੇਨਤੀ ਤੇ ਅਰਦਾਸ ਪ੍ਰਵਾਨ ਵੀ ਕਰੇਗਾ, ਉਹਨਾਂ ਦੀਆਂ ਲੋੜਾਂ ਦਾ ਖਿਆਲ ਵੀ ਕਰੇਗਾ। ਭਾਈ ਸਾਹਿਬ ਕਹਿੰਦੇ ਨੇ ਕਰਨ ਕਾਰਨ ਸਮਰੱਥ ਵਾਹਿਗੁਰੂ ਸਾਧ ਸੰਗਤ ਦਾ ਕਰੇ ਕਰਾਇਆ, ਸਾਰਾ ਕੁਝ ਉਹਦੇ ਭੰਡਾਰਿਆਂ ਚ ਭਰਿਆ ਪਿਆ ਪਰ ਸਾਧ ਸੰਗਤ ਦਾ ਦੇ ਦਿਵਾਇਆ। ਸਾਧ ਸੰਗਤ ਜਿਹਨੂੰ ਚਾਹੇ ਦਵਾ ਦੇਵੇ, ਜੋ ਚਾਹੇ ਲੈ ਲਵੇ, ਪਾਰ ਬ੍ਰਹਮ ਗੁਰ ਰੂਪ ਹੋਏ ਸਾਧ ਸੰਗਤ ਗੁਰ ਸ਼ਬਦ ਸਮਾਇਆ, ਪਾਰ ਬ੍ਰਹਮ ਗੁਰੂ ਦਾ ਰੂਪ ਹੋ ਕਰਕੇ ਸਾਧ ਸੰਗਤ ਵਿਚ ਗੁਰ ਸ਼ਬਦ ਬੈਠਾ, ਜਿਸ ਨੂੰ ਲੋਕਾਂ ਨੇ ਜਗ ਭੋਗ ਜੋਗ ਧਿਆਨ ਕਰ ਅਨੇਕਾਂ ਕਰਮਕਾਂਡਾਂ ਦੇ ਨਾਲ ਅਨੇਕਾਂ ਯਤਨਾਂ ਦੇ ਨਾਲ ਪੂਜਾ ਪਰੇ ਨਾ ਦਰਸ਼ਨ ਪਾਇਆ, ਕਿਸੇ ਨੂੰ ਲੱਭਾ ਨਹੀਂ, ਕਿਸੇ ਨੂੰ ਦਰਸ਼ਨ ਨਸੀਬ ਨਹੀਂ ਹੋਏ, ਗੁਰਸਿੱਖਾਂ ਨੇ ਉਹਨਾਂ ਨੂੰ ਲੱਭ ਲਿਆ, ਸੰਗਤ ਵਿਚੋਂ ਲੱਭ ਲਿਆ, ਗੁਰੂ ਸ਼ਬਦ ਵਿਚੋਂ ਲੱਭ ਲਿਆ, ਔਰ ਐਸਾ ਲੱਭਿਆ, ਇੰਨੇ ਨੇੜੇ ਹੋ ਗਏ, ਇੰਨਾ ਪਿਆਰ ਪਾ ਲਿਆ, ਇੰਨੀ ਸਾਂਝ ਪਾ ਲਈ, ਪਿਓ ਪੁੱਤਰਾਂ ਵਾਂਗ ਇੱਕ ਮਿੱਕ ਹੋ ਗਏ। ਔਰ ਫਿਰ ਇੱਕ ਹੋਰ ਗੱਲ, ਉਹ ਜਗ ਭੋਗ ਜੋਗ ਧਿਆਨ ਕਰਨ ਵਾਲੇ ਤਾਂ ਕਈ ਵਾਰੀ ਸੰਸਾਰ ਨੂੰ ਛੱਡ ਕੇ ਬਾਹਰ ਭਟਕਦੇ ਨਜ਼ਰ ਆਏ, ਗੁਰੂ ਕਾ ਸਿੱਖ ਸੰਸਾਰ ਚ ਰਹਿੰਦਿਆਂ ਹੋਏ, ਘਰ ਬਾਹਰ ਚ ਰਹਿੰਦਿਆਂ ਹੋਏ, ਪਰਸਪਰ ਸਤਿਕਾਰ ਦਾ ਅਧਿਕਾਰੀ ਬਣ ਕੇ ਇੱਕ ਦੂਜੇ ਵਿਚ ਸਤਿਗੁਰੂ ਦੇ ਦਰਸ਼ਨ ਕਰਦਾ ਹੋਇਆ ਇੱਕ ਦੂਜੇ ਪੈਰੀ ਪੈਂਦਾ ਨਜ਼ਰ ਆਉਂਦਾ, ਔਰ ਇਸੇ ਸੰਸਾਰ ਚ ਰਹਿੰਦਿਆਂ ਹੋਏ ਪ੍ਰਭੂ ਦੇ ਪਿਆਰ ਨੂੰ ਮੰਨਦਿਆਂ, ਗੁਰੂ ਦੇ ਪਿਆਰ ਨੂੰ ਮੰਨਦਿਆਂ ਹੋਇਆਂ ਮਾਇਆ ਵਿਚ ਉਦਾਸ ਰਖਾਇਆ। ਪਰ ਇੱਕ ਗੱਲ ਹੈ, ਜੇ ਤਾਂ ਗੁਰੂ ਨਾਲ ਗੱਲਾਂ ਕਰਨੀਆਂ ਨੇ ਤੇ ਗੁਰ ਸ਼ਬਦ ਨੂੰ ਵਿਚਾਰਾਂ, ਜੇ ਗੁਰੂ ਕੇ ਨਜ਼ਦੀਕ ਹੋਣਾ ਹੈ, ਗੁਰੂ ਨਾਲ ਵਿਚਾਰ ਦੀ ਸਾਂਝ ਪਾਉਣੀ ਹੈ, ਪਿਆਰ ਦੀ ਸਾਂਝ ਪਾਉਣੀ ਹੈ ਤੇ ਗੁਰ ਸ਼ਬਦ ਦੀ ਸਾਂਝ ਵੀ ਪਾਉਣੀ ਪੈਂਦੀ। ਲੇਕਿਨ ਜੇ ਕਦੇ ਗੁਰੂ ਨੂੰ ਪ੍ਰਸੰਨ ਕਰਨਾ ਹੋਵੇ ਤੇ ਮਹਾਰਾਜ ਪਾਵਨ ਬਾਣੀ ਚ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆ, ਜਿਹੜਾ ਗੁਰਸਿੱਖਾਂ ਨੂੰ ਪਿਆਰ ਕਰਦਾ ਉਹ ਗੁਰੂ ਕੀ ਖੁਸ਼ੀ ਲੈਂਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਇਸੇ ਸੰਗਤ ਚ ਗੁਰਸਿੱਖਾਂ ਵਿਚ ਵਾਹਿਗੁਰੂ ਆਪ ਵਸਦਾ, ਇਹਨਾਂ ਦੀ ਖੁਸ਼ੀ ਗੁਰੂ ਕੀ ਖੁਸ਼ੀ ਪਾਰ ਬ੍ਰਹਮ ਦੀ ਖੁਸ਼ੀ। ਇਸੇ ਕਰਕੇ ਗੁਰਮੁਖਾਂ ਗੁਰਸਿੱਖਾਂ ਸਤਸੰਗੀਆਂ ਨੇ ਗੁਰੂ ਪਿਆਰ ਵਾਲਿਆਂ ਸ਼ਬਦ ਵਿਚਾਰ ਵਾਲਿਆਂ ਨਾਮ ਦੀ ਕਮਾਈ ਵਾਲਿਆਂ ਦੀ ਖੁਸ਼ੀ ਲੈਣ ਦਾ ਯਤਨ ਕੀਤਾ ਸਰ। ਔਰ ਭਾਈ ਸਾਹਿਬ ਪੁੰਨ ਵੀ ਬੜਾ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਜੇ ਕਿਸੇ ਗੁਰਸਿੱਖਾਂ ਦੀ ਸੇਵਾ ਚ ਲੱਗ ਜਾਈਏ ਨਾ ਤੇ ਗੁਰੂ ਵੱਲੋਂ ਬੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਏਡਾ ਵੱਡਾ ਪੁੰਨ ਹੈ। ਜਿਹੜੇ ਉਸ ਵੇਲੇ ਪ੍ਰਚੰਡ ਪੁੰਨਾਂ ਦੀਆਂ ਗੱਲਾਂ ਸਨ, ਜਿਹੜੇ ਯਤਨ ਲੋਕ ਪ੍ਰਭੂ ਪ੍ਰਸੰਨਤਾ ਦੇ ਕਰਦੇ ਸਨ, ਪੂਜਾ ਪਾਠ ਪੁੰਨ ਦਾਨ ਤੀਰਥ ਯਾਤਰਾ ਆਦਿ ਵੱਡੇ ਵੱਡੇ ਯੱਗ ਆਦਿ

पंक्ति दे अंदर जरा सोचो कि सतगुरु ने की भेद रखिया। एक बेबल होई होई जीव रूप स्त्री सतगुरु दे चरणा च अरदास करदी है, ते सतगुरु गरीब नवाज सचे पातशाह महाराज ने इसका नक्शा बड़ा सुंदर खिंचया है। पंक्तियां दोनों का डिस्टेंस है भावें, पर फासला जरूर है, पर अंत जड़ा है ना, शब्द का प्यार, शब्द की मिलावट, शब्द का संग्रह गरीब नवाज सचे पातशाह ने इथे आके किया। जीव प्राण सुख दात्या निमख निमख बलहार जियो, क्योंकि दयो गसाई मीतला तू संग हमारे बात। इहदा मतलब यह होया भई सतगुरु गरीब नवाज सचे पातशाह ने जिहड़े शब्द की पंक्ति लिखी है ना, इसका भाव बड़ा गहरा है। भई हो अकाल पुरख महाराज, हे निरंकार, हे प्यारे पति गुरुदेव, हे मालिक, हे स्वामी, हे मेरे प्यारे महबूब, दुनिया दे रचनहार दाता, तू साडे संग रहिंदा सै, साडे नाल जीउंदा सै, साडे नाल नाल चलदा सै, साडे घर दे अंदर तेरा निवास सी, तेरा साडे घर दे अंदर वासा सी, साडे सिर उपर तेरा हथ सी। गरीब नवाज सचे पातशाह पता नहीं की कारण होया तू साथों विछड़ गया, तू साडे घर विचों चला गया सतगुरा, तू साडे घर विच नहीं रहा, तेरा हथ साडे सिर उपर नहीं रहा, मेहरबान गुसाई तेरी कृपा साडे घर अंदर नहीं रही। बड़ा समा हो गया दर्शन कीते हैं, तू तो साडे नाल रहिंदा सैं, कोई गल ते दस, नाराज क्यों होया? नाराजगी है कुल दस, केड़ी नाराजगी है, की भुल होई है, की गलती होई है? जीव रूप स्त्री भी अपने पति दे चरणा च अरदास करदी ना, महाराज, स्वामी, मालिक, प्यारे पति गुरुदेव जीओ, की भुल होई है? नाराज हो गए, मुंह फेर के बैठे होयो, की गल होई? करवट भला ना करवट तेरी, लाग गले सुन बिनती मेरी, हां वारी मुख फेर प्यारे, करवट दे मोको काहे को मारे। किड्डी बेबलता दी अवस्था है, किड्डी विछोड़े दी अवस्था है, किड्डी बैराग दी अवस्था है। कहंदे कलवत ते सिर दे उपर धरिया जावे, शरीर आरे नाल दो फाड़ हो जावे, मैनू मंजूर है। पर हे प्यारे पति, हे प्यारे गुरुदेव, हे प्यारे मालिक, तेरी पिठ तेरा मुंह परले पासे सानू परवान नहीं। करवट भला ना करवट तेरी, लाग गले सुन बेनती मेरी, हमारी मुख फेर प्यारे, करवट दे। तू मैनू मारना ते उदा ही गला घुट के मार दे ना, मैनू करवट दे के, मैनू पिठ दे के क्यों मार रहे हैं? क्यों परा नू मुंह करके मैनू मार रहे हैं? क्यों नाराज होके मार रहे हैं? सतगुरा नाराज ना हो, तू संग हमारे बास जियो, तू साडे संग रह, साडे घर अंदर रह, तेरी सेवा करिए, तेरे चरणा दी पूजा करिए, तेरे चरणा नू चुमिए, तेरे चरणा नू दोनों वक्त पखारिए दाता। पर गल ते दस ना, नाराज क्यों होया, गया क्यों है करो? जी प्राण सुख दात्या निमख निमख बलहार, ओ प्राण दे मालक पति, जीओ देन वाले दाता, तेर तो ते एक एक खिन मारने जाने आ, दिन दे अंदर लखां वार नी, करोड़ां वार नी, जितने शरीर दे रोम ने बार बार तेथों बलहार जाने आ। पर कारण दस, रीजन दस की है? शब्द दा गहरा भाव ए, तुद बिन घड़ी ना जीवना, त्रिग्रह ना संसार, कोई प्यारा यार विछड़ जावे, रुस जावे, पुत्र प्यो कोलो रुस जावे, मां पासो रुस जावे, भैन भरावां नाल रुस जावे, प्यारा दोस्त दोस्त नाल रुस जावे, जिंदगी जड़ी है वियोग योग हो जांदी है, हालत बेहबल हो जांदी है, मच्छी दे तरह तड़पण लगदा है, सिख गुरु नाल विछड़ जावे, ते ओ कहंदा त्रिग रहना संसार, तुझ बिन घड़ी ना जीवना, त्रिग रहना संसार, मौत दे दे, संसार च रहना प्रवान नहीं। ते प्यार दी हालत सतगुरु गरीब नवाज सचे पातशाह ने वर्णन कीती है। आप जी ने श्री गुरु ग्रंथ साहिब जी महाराज दे पावन स्वरूप
ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀ ਬੁੱਧਵਾਰ ਕੀਤੀ ਹੈ ਨਾ। ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਉਂਸਮੈਂਟ ਨਹੀਂ ਸੀ ਹੋਈ, ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋਂ ਨੇ। ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ, ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ। ਅਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘੱਟੋ ਨੇ। ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆਂ ਸਿੱਖ ਸੰਗਤਾਂ ਲਾਈਨ 'ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ੍ਹ ਸਕਣ, ਉਹ ਵੀ ਚੜ੍ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ 'ਚ ਲੱਗੀ ਹੈ। ਪਰ ਪਿਆਰ ਵਾਲੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਤੁਧ ਬਿਨ ਘੜੀ ਨਾ ਜੀਵ ਨਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨਹੀਂ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜ਼ਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਨਤਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ, ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ।
सानू पता ही नहीं कि गुरु है। इस करके जे गुरु घर विच है ते उसनू प्यार नाल उसकी श्रद्धा दे नाल सेवा करो, श्रद्धा दे नाल गुरु की पूजा करो ताकि जीवन सफल हो जावे। साडियां जिंदगी दियां कुछ घड़ियां गुरु के लेखे लग जान। सतगुरु बड़ी बेबल अवस्था विच

ਕਲਗੀ ਧਰ ਦਸੂ ਪਿਤਾ ਚੋਜੀ ਪ੍ਰੀਤਮ ਦੇ ਛੋਟੇ ਲਾਲਾ ਨੂੰ ਸੂਬਾ ਸਰਹੰਦ ਦੇ ਡਰਾਵੇ ਤੇ ਧਮਕੀਆਂ ਜਦੋਂ ਧਰਮ ਦੇ ਅਸੂਲਾਂ ਤੋਂ ਗਿਰਾ ਨਾ ਸਕੀਆਂ ਤਾਂ ਪਾਪਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ। ਜ਼ਾਲਮ ਹਾਕਮਾਂ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਇਸਲਾਮ ਦਾ ਨਿਰਾਦਰ ਕਰਨ ਦੀ ਝੂਠੀ ਕਹਾਣੀ ਬਣਾ ਕੇ ਕੁਫਰ ਪ੍ਰੇਤ ਭਰਿਆ ਮੁਕੱਦਮਾ ਦਰਜ ਕਰ ਦਿੱਤਾ। ਸ਼ਰ੍ਹਾਂ ਦੇ ਮੁਤਾਬਕ ਕਾਜ਼ੀ ਨੇ ਫੈਸਲਾ ਦਿੱਤਾ ਕਿ ਦੀਨ ਇਸਲਾਮ ਕਬੂਲ ਨਾ ਕਰਨ ਅਤੇ ਇਸਲਾਮ ਦੀ ਤੌਹੀਨ ਕਰਨ ਬਦਲੇ ਇਨ੍ਹਾਂ ਨੂੰ ਜਿਉਂਦੇ ਦੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਸੂਬਾ ਸਰਹੰਦ ਨੇ ਸੋਚਿਆ ਸ਼ਾਇਦ ਹੁਣ ਮੌਤ ਦੀ ਧਮਕੀ ਤੋਂ ਡਰ ਕੇ ਹੀ ਮੰਨ ਜਾਣ, ਇਸ ਲਈ ਉਸਨੇ ਫਿਰ ਦੁਬਾਰਾ ਅਨੇਕਾਂ ਲੋਭ ਲਾਲਚ ਦੇ ਕੇ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਦੁਨੀਆ ਦੀ ਹਰ ਨਿਹਮਤ ਅਤੇ ਐਸ਼ੋ ਆਰਾਮ ਤੁਹਾਨੂੰ ਮੁਹੱਈਆ ਕੀਤੇ ਜਾਣਗੇ। ਕੋਮਲ ਜਿੰਦਾ ਨੇ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਇੱਕੋ ਜਵਾਬ ਵਿੱਚ ਕਿਹਾ ਕਿ ਸਾਨੂੰ ਡਰਾਉਣ ਧਮਕਾਉਣ ਜਾਂ ਲਾਲਚ ਦੇਣ ਦੀ ਖੇਚਲ ਨਾ ਕਰੋ, ਸਾਨੂੰ ਬਚਪਨ ਵਿੱਚ ਗੁੜਤੀ ਹੀ ਕੁਰਬਾਨੀ ਵੀ ਮਿਲੀ ਹੈ, ਇਸ ਲਈ ਅਸੀਂ ਪਿਓ ਦਾਦੇ ਦੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਜੈਕਾਰੇ ਦੀ ਗੂੰਜ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਅੱਗੇ ਫੇਰ ਬੋਲਦੇ ਹੋਏ ਕਿਹਾ, ਸੂਬਿਆ ਸੁਣ, ਤੇਰੇ ਕਪ ਫਰੇਬ ਦੇ ਪਰਦਿਆਂ ਨੂੰ ਚੀਰ ਕੇ ਇੱਕ ਦਿਨ ਸੱਚ ਦਾ ਸੂਰਜ ਜ਼ਰੂਰ ਚੜ੍ਹੇਗਾ। ਸਾਨੂੰ ਖਾਲਸਾ ਧਰਮ ਜ਼ਿੰਦਗੀ ਤੋਂ ਵੱਧ ਪਿਆਰਾ ਹੈ। ਨਿੱਕੀਆਂ ਜਿੰਦਾਂ ਦੇ ਮੂੰਹੋਂ ਵੱਡੀਆਂ ਗੱਲਾਂ ਨੂੰ ਸੁਣ ਕੇ ਆਖਰ ਬੇਦਰਦ ਅਤੇ ਜ਼ਾਲਮ ਸੂਬੇ ਨੇ ਉਨ੍ਹਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣ ਦਾ ਹੁਕਮ ਦੇ ਦਿੱਤਾ। ਮਾਸੂਮ ਜਿੰਦਾਂ ਨੂੰ ਨੀਹਾਂ ਚ ਖੜਾ ਕੇ ਦੀਵਾਰ ਉਸਾਰੀ ਜਾਣ ਲੱਗ ਪਈ। ਦਸ਼ਮੇਸ਼ ਦੇ ਦੋਵੇਂ ਰਾਜ ਦੁਲਾਰੇ ਖੁਸ਼ੀ ਨਾਲ ਖਿੜੇ ਮਥੇ ਮੌਤ ਨੂੰ ਜੀ ਆਇਆ ਕਹਿੰਦੇ ਹੋਏ ਅਡੋਲ ਰਹੇ।

ਆਖਿਰਕਾਰ ਛੋਟੇ ਸਾਹਿਬਜ਼ਾਦਿਆਂ ਦੇ ਸਿਰਾਂ ਤੱਕ ਦੀਵਾਰ ਪੁੱਜ ਗਈ। ਦਸ਼ਮ ਪਿਤਾ ਦੇ ਲਾਲਾਂ ਦੀ ਜੋੜੀ ਨੰਨੀ ਦੁਨੀਆ ਹੌਲੀ ਹੌਲੀ ਕੰਧ ਵਿੱਚ ਅਲੋਪ ਹੋ ਗਈ। ਸਾਰੇ ਸੰਸਾਰ ਵਿੱਚ ਹਨੇਰਾ ਹੋ ਗਿਆ।

ਨਾਲ ਹਰ ਆਤਮਾ ਝੰਜੋੜੀ ਗਈ ਅਤੇ ਬੇਚੈਨ ਹੋਏ ਹਰ ਹਿਰਦੇ ਵਿੱਚੋਂ ਆਪ ਮੁਹਾਰੇ ਗੰਗੂ ਗੁਦਾਰ ਲਈ ਇਹੀ ਬਦਦੁਆ ਨਿਕਲੀ।

ਦਸਵੇਂ ਪਿਤਾ ਤਲਗੀਆਂ ਵਾਲੇ ਦੇ ਜਿਗਰ ਦੇ ਟੋਟੇ ਸਿੱਖ ਕੌਮ ਦੇ ਚਿਰਾਗ ਨਿੱਕੀਆਂ ਜਿੰਦਾਂ ਨੇ ਆਪਣੀ ਕੁਰਬਾਨੀ ਨਾਲ ਸੱਚ ਦਾ ਅਜਿਹਾ ਸੂਰਜ ਚੜਾਇਆ ਜਿਸ ਨੇ ਕੁਫਰ ਦੇ ਹਨੇਰੇ ਨੂੰ ਚੀਰ ਕੇ ਚੁਗਿਰਦਾ ਰੁਸ਼ਨਾ ਦਿੱਤਾ। ਗਰੀਬਾਂ ਮਜ਼ਲੂਮਾਂ ਦੀ ਰੱਖਿਆ ਲਈ ਸੂਰਮੇ ਸਦਾ ਜ਼ੁਲਮਾਂ ਨਾਲ ਟਿੱਕਰ ਲੈਂਦੇ ਆਏ। ਧਰਮ ਤੋਂ ਕੁਰਬਾਨ ਹੋਣ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਕੋਈ ਕੌਮ ਭਲਾ ਕਿਵੇਂ ਭੁਲਾ ਸਕਦੀ ਹੈ। ਧਰਮ ਦੇ ਸ਼ਾਨ ਨੂੰ ਕਾਇਮ ਰੱਖਦੇ ਹੋਏ ਲੁਕਾਈ ਦੇ ਦੁੱਖਾਂ ਨੂੰ ਸੀਨੇ ਨਾਲ ਲਾਉਣ ਵਾਲੇ ਨੀਲੇ ਘੋੜੇ ਦੇ ਸਵਾਰ ਚਿੱਟਿਆਂ ਬਾਜਾਂ ਵਾਲੇ ਪਾਤਸ਼ਾਹ ਨੇ ਡੁੱਬਦੀ ਕੌਮ ਵਿਚ ਨਵੀਂ ਜਾਨ ਪਾ ਕੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਾ ਮਾਰਗ ਦਰਸਾਇਆ ਜੋ ਆਉਣ ਵਾਲੀਆਂ ਪੁਸ਼ਤਾਂ ਲਈ ਕਿਸੇ ਵਿਖੜੇ ਪੈਂਡੇ ਤੋਂ ਘੱਟ ਨਹੀਂ। ਸਮੇਂ ਦੇ ਜੁਝਾਰੂ ਸੂਰਮੇ ਲੰਮੀਆਂ ਵਾਟਾਂ ਦੇ ਪਾਂਧੀ ਬਣ ਕੇ ਆਪਣੇ ਮਿਸ਼ਨ ਦੀ ਪੂਰਤੀ ਲਈ ਹਰ ਕੁਰਬਾਨੀ ਕਰਦੇ ਰਹਿਣਗੇ ਜਿਸ ਨੂੰ ਹਰ ਕੌਮ ਆਪਣੇ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਯਾਦਗਾਰ ਵਜੋਂ ਸੰਭਾਲੀ ਰੱਖੇਗੀ।

ਸਿਫਤ ਦੇ ਨਾਲ ਪੈ ਗਈ, ਮਾਲਕ ਦੇ ਗੁਣਾਂ ਨਾਲ ਪੈ ਗਈ, ਉਹਨਾਂ ਦੇ ਫਿਰ ਜੀਵਨ ਬਣ ਗਈ ਗੁਰੂ ਕੀ ਬਾਣੀ, ਜੀਵਨ ਬਣ ਗਿਆ ਨਾਮ ਦਾ ਆਧਾਰ। ਕਬੀਰ ਜੀ ਘਰ ਬਾਰ ਤਿਆਗ ਬੈਠੇ, ਕਾਰ ਵਿਹਾਰ ਛੱਡ ਦਿੱਤੇ। ਮਹਾਰਾਜ ਕਾਰ ਵਿਹਾਰ ਕਿਉਂ ਛੱਡਿਆ ਜੇ? ਕਿਉਂਕਿ ਆਪ ਖੱਡੀ ਤੇ ਕੱਪੜਾ ਬੁਣਿਆ ਕਰਦੇ ਸਨ, ਜੁਲਾਏ ਸਨ, ਤੇ ਕਹਿਣ ਲੱਗੇ ਜਦੋਂ ਤਾਗਾ ਟੁੱਟਦਾ ਤਾਂ ਨਲਕੀ ਵਿੱਚ ਪਾ ਕੇ ਮੂੰਹ ਦੇ ਨਾਲ ਖਿੱਚਣਾ ਪੈਂਦਾ ਉਸ ਤਾਗੇ ਨੂੰ, ਤੇ ਉਹ ਸਵਾਸ ਮੇਰਾ ਬਿਨਾਂ ਜਪਣ ਦੇ ਵਿਅਰਥ ਚਲਾ ਜਾਂਦਾ, ਤੇ ਜਿਹੜਾ ਸਵਾਸ ਬਿਨਾਂ ਜਪਣ ਦੇ ਮੇਰਾ ਜਾਂਦਾ ਤਾਂ ਮੇਰੀ ਮੌਤ ਹੋ ਜਾਂਦੀ ਹੈ। ਉਚਾਰਨ ਕਰੋ ਸ੍ਰੀ। ਇਸ ਲਈ ਹੇ ਨਿਰੰਕਾਰ, ਐਸੀ ਘੜੀ ਨਾ ਮੇਰੇ ਜੀਵਨ ਵਿੱਚ ਲਿਆਈ ਕਿ ਜਦੋਂ ਤੇਰੀ ਸਿਫਤ ਸਲਾਹ ਮੈਨੂੰ ਭੁੱਲ ਜਾਵੇ, ਕਿਉਂਕਿ ਤੂੰ ਵਿਸਰੇ ਤਾਂ ਸਭ ਕੋਈ ਲਾਗੂ, ਨਾਮ ਵਿਸਰ ਗਿਆ ਤੇ ਫਿਰ ਸਭ ਕੁਛ ਲਾਗੂ ਹੈ। ਸਾਰੀਆਂ ਹੀ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਆ ਕੇ ਲਾਗੂ ਹੋ ਜਾਂਦੀਆਂ ਹਨ, ਘੇਰ ਲੈਂਦੀਆਂ ਹਨ ਮਨੁੱਖ ਨੂੰ ਜਦੋਂ ਨਾਮ ਵਿਸਰ ਜਾਏ। ਤੋ ਇਹ ਔਖੀ ਘੜੀ

ਜਿਨ੍ਹਾਂ ਨੇ ਨਾਮ ਦਾ ਆਸਰਾ ਲੈ ਲਿਆ। ਫਿਰ ਗੁਰੂ ਇੱਥੇ ਵੀ ਸਹਾਇਤਾ ਕਰਦਾ ਹੈ ਤੇ ਦਰਗਾਹ ਵਿੱਚ ਵੀ ਸਹਾਇਤਾ ਕਰਦਾ। ਜੇ ਨਾਮ ਜਪ ਕੇ ਸੰਸਾਰ ਵਿੱਚ ਗੁਰੂ ਸਹਾਇਤਾ ਨਹੀਂ ਕਰੇਗਾ ਤਾਂ ਫਿਰ ਦਰਗਾਹ ਵਿੱਚ ਕੌਣ ਕਰੇਗਾ ਬਈ? ਕਸ਼ਮੀਰ ਦੇ ਰਹਿਣ ਵਾਲੇ ਸੰਤ ਮਾਧੋ ਦਾਸ ਜੀ ਹੋਏ ਹਨ, ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਸਿਮਰਨ ਕੀਤਾ, ਨਾਮ ਦੀ ਦਾਤ ਪ੍ਰਾਪਤ ਕਰਕੇ ਆਪ ਕਸ਼ਮੀਰ ਵਿਖੇ ਗੁਰੂ ਘਰ ਦਾ ਪ੍ਰਚਾਰ ਕਰਦੇ ਰਹੇ ਔਰ ਐਸੀ ਮਿੱਠੀ ਕਥਾ ਕਰਦੇ ਸੀ, ਏਡਾ ਮਨ ਜੋੜਦੇ ਸੀ ਲੋਕਾਂ ਦਾ ਸੰਗਤਾਂ ਦਾ ਕਿ ਰਾਤ ਨੂੰ ਦੋ ਦੋ ਵੱਜ ਜਾਣੇ, ਆਪ ਦਾ ਮਨ ਵੀ ਜੁੜਿਆ ਰਹਿਣਾ ਤੇ ਸੰਗਤ ਵੀ ਇੰਜ ਜੁੜੀ ਰਹਿਣੀ ਜਿਵੇਂ ਕੋਈ ਸਾਹ ਹੀ ਨਹੀਂ ਲੈ ਰਿਹਾ। ਪ੍ਰਭੂ ਦੀ ਨੇਤ ਐਸੀ ਹੋਈ ਕਿਉਂਕਿ ਉਸਨੇ ਆਪਣੇ ਭਗਤਾਂ ਦੀ ਜੈ ਜੈਕਾਰ ਕਰਾਉਣੀ ਹੈ, ਕੋਈ ਨਾ ਕੋਈ ਵਿਉਂਤ ਬਣ ਜਾਂਦੀ ਹੈ, ਕੋਈ ਨਾ ਕੋਈ ਕਾਰਨ ਬਣ ਜਾਂਦਾ। ਉਸ ਸ਼ਹਿਰ ਵਿੱਚ, ਕਸ਼ਮੀਰ ਸ਼ਹਿਰ ਵਿੱਚ ਚੋਰੀ ਹੋ ਗਈ ਤੇ ਜਿਨ੍ਹਾਂ ਦੀ ਚੋਰੀ ਹੋਈ ਸੀ ਉਹ ਮਿਲ ਨਾ ਸਕੀ ਰਾਜੇ ਅੱਗੇ। ਉਹਨਾਂ ਨੇ ਫਰਿਆਦ ਕੀਤੀ, ਮਹਾਰਾਜ ਲੋਕੀ ਅੱਧੀ ਅੱਧੀ ਰਾਤ ਤੱਕ ਜਾਗਦੇ ਰਹਿੰਦੇ ਆ ਤੇ ਪਤਾ ਕੋਈ ਨਹੀਂ ਲੱਗਦਾ ਬਈ ਚੋਰ ਕਿਹੜਾ ਤੇ ਸਾਧ ਕਿਹੜਾ। ਤਾਂ ਰਾਜੇ ਨੇ ਐਲਾਨ ਕਰ ਦਿੱਤਾ ਬਈ ਜੋ 11 ਵਜੇ ਤੋਂ ਬਾਅਦ ਕੋਈ ਜਾਗੇਗਾ, ਸ਼ਹਿਰ ਵਿੱਚ ਫਿਰੇਗਾ, ਉਸ ਨੂੰ ਮੌਤ ਦਾ ਦੰਡ ਦਿੱਤਾ ਜਾਏਗਾ, ਮੌਤ ਦੇ ਘਾਟ ਉਤਾਰਿਆ ਜਾਏਗਾ। ਤਾਂ ਭਾਈ ਮਾਧੋ ਦਾਸ ਜੀ ਦੀਆਂ ਸੰਗਤਾਂ ਬੇਨਤੀ ਕਰਨ ਲੱਗੀਆਂ, ਮਹਾਰਾਜ ਕਿਰਪਾ ਕਰੋ, ਹੁਣ ਕਥਾ ਦਾ ਟਾਈਮ ਬਦਲੋ ਤੇ 11 ਵਜੇ ਤੋਂ ਪਹਿਲਾਂ ਭੋਗ ਪਾ ਦਿਆ ਕਰੋ ਤਾਂ ਕਿ ਸੰਗਤ ਆਪਣੇ ਘਰੋਂ ਘਰੀ ਪਹੁੰਚ ਸਕੇ। ਇੱਕ ਵੇਰਾ ਐਸਾ ਕੋਈ ਬਚਨ ਚੱਲਿਆ, ਸਾਖੀ ਚੱਲੀ ਕਿ ਲੇਟ ਹੋ ਗਏ ਕਥਾ ਕਰਦਿਆਂ ਸੰਤ ਮਾਧੋ ਦਾਸ ਜੀ। ਸੰਗਤਾਂ ਵਿੱਚੋਂ ਕੋਈ ਇੱਕ ਦੋ ਬੰਦੇ ਉੱਠੇ, ਹੋਰ ਫਿਰ ਉਹਨਾਂ ਨੂੰ ਵੇਖ ਕੇ 10 ਬੰਦੇ ਉੱਠ ਗਏ। ਇੱਕ ਨੌਜਵਾਨ ਬੱਚਾ ਜੋ ਸਦਾ ਕਥਾ ਤੋਂ ਬਾਅਦ ਮਹਾਂਪੁਰਖਾਂ ਦੀ ਆਗਿਆ ਲੈ ਕੇ ਜਾਇਆ ਕਰਦਾ ਸੀ, ਸਾਰੀ ਸੰਗਤ ਉੱਠ ਗਈ ਪਰ ਉਹ ਬੈਠਾ ਰਿਹਾ। ਕਥਾ ਦੀ ਸਮਾਪਤੀ ਹੋਈ, ਮਹਾਂਪੁਰਖਾਂ ਪਾਸੋਂ ਆਗਿਆ ਲੈ ਕੇ ਜਾ ਰਿਹਾ ਸੀ ਘਰ ਵੱਲ ਤੇ ਸਿਪਾਹੀਆਂ ਨੇ ਪਕੜ ਲਿਆ, ਬਈ ਤੂੰ ਹੁਕਮ ਅਦੂਲੀ ਕੀਤੀ ਹੈ, ਤੂੰ ਦੰਡ ਦੇ ਲਾਇਕ ਹੈ। ਉਹਨਾਂ ਨੇ ਪਕੜ ਕੇ ਜੇਲ੍ਹ ਵਿੱਚ ਪਾ ਦਿੱਤਾ। ਦਿਨ ਚੜਿਆ, ਰਾਜੇ ਦੇ ਪੇਚ ਕੀਤਾ, ਮਹਾਰਾਜ ਇਸ ਨੇ ਤੁਹਾਡੇ ਹੁਕਮ ਦੀ ਅਦੂਲੀ ਕੀਤੀ ਹੈ, ਇਹ ਦੰਡ ਦੇ ਲਾਇਕ ਹੈ। ਕਿਉਂ ਭਾਈ, ਕੋਈ ਤੇਰਾ ਪਰਿਵਾਰ, ਕੋਈ ਮਾਤਾ ਪਿਤਾ ਹੈ? ਹਾਂ ਮਹਾਰਾਜ ਹੈ। ਰਾਜੇ ਨੇ ਘਰ ਵਾਲਿਆਂ ਨੂੰ ਬੁਲਾਇਆ, ਭਾਈ ਇਸ ਨੇ ਹੁਕਮ ਅਦੂਲੀ ਕੀਤੀ ਹੈ, ਇਹਨੂੰ ਮੌਤ ਦੀ ਸਜ਼ਾ ਦੇਣ ਲੱਗੇ ਹਾਂ, ਕੋਈ ਇਤਰਾਜ ਤਾਂ ਨਹੀਂ? ਘਰ ਵਾਲੇ ਕਹਿਣ ਲੱਗੇ ਇਹ ਤਾਂ ਅੱਗੇ ਵੀ ਘਰ ਕੋਈ ਨਹੀਂ ਆਉਂਦਾ, ਜਦੋਂ ਮਰਜ਼ੀ ਹੈ ਚਲਾ ਜਾਂਦਾ ਸਤਸੰਗ ਵਿੱਚ, ਉੱਥੇ ਪਤਾ ਨਹੀਂ ਕੀ ਕਰਦਾ, ਜੋ ਮਰਜ਼ੀ ਜੇ ਕਰੋ ਇਹ ਸਾਡਾ ਕੁਝ ਨਹੀਂ ਲੱਗਦਾ। ਇਸਤਰੀ ਔਰ ਬੱਚਿਆਂ ਨੇ ਵੀ ਕੁਝ ਐਸੇ ਹੀ ਬਚਨ ਕਹੇ, ਬਈ ਇਹ ਸਾਡੇ ਤਾਂ ਕੰਮ ਆਉਂਦਾ ਨਹੀਂ, ਕਦੇ ਕੋਈ 4 ਪੈਸੇ ਕਮਾ ਕੇ ਨਹੀਂ ਲਿਆਂਦਾ। ਬੱਚੇ ਕਹਿਣ ਲੱਗੇ ਕਦੇ ਕੋਈ ਚੀਜ਼ ਨਹੀਂ ਇਸਨੇ ਸਾਨੂੰ ਲਿਆ ਦਿੱਤੀ ਤੇ ਕਾਹਦਾ ਪਿਤਾ ਹੈ, ਜੋ ਮਰਜ਼ੀ ਜੇ ਕਰੋ। ਤੇ ਰਾਜਾ ਪੁੱਛਣ ਲੱਗਾ ਇਸ ਨੌਜਵਾਨ ਨੂੰ, ਕਿਉਂ ਭਾਈ ਕੋਈ ਤੇਰਾ ਹੋਰ ਵੀ ਰਿਸ਼ਤੇਦਾਰ ਹੈ? ਕਹਿਣ ਲੱਗਾ ਜੀ ਸੰਤ ਮਾਧੋ ਦਾਸ ਜੀ ਹਨ। ਉਹਨਾਂ ਨੂੰ ਬੁਲਾਇਆ ਗਿਆ, ਰਾਜਾ ਕਹਿਣ ਲੱਗਾ ਭਾਈ ਇਸ ਨੇ ਹੁਕਮ ਦੀ ਅਦੂਲੀ ਕੀਤੀ ਹੈ, ਮੈਂ ਮੌਤ ਦੀ ਸਜ਼ਾ ਦੇਣ ਲੱਗਾ, ਕੋਈ ਤੈਨੂੰ ਇਤਰਾਜ਼ ਤਾਂ ਨਹੀਂ? ਜੇ ਕੋਈ ਰੱਖਿਆ ਹੋ ਸਕਦੀ ਹੈ ਤਾਂ ਕਰ ਲੈ। ਤੇ ਸੰਤ ਮਾਧੋ ਦਾਸ ਜੀ ਰੱਬ ਦੇ ਰੰਗ ਵਿੱਚ ਜੁੜੇ ਹੋਏ ਕਹਿਣ ਲੱਗੇ ਇਹਦੀ ਰੱਖਿਆ ਮੈਂ ਕੀ ਕਰਨੀ ਹੈ, ਇਹ ਜਿਹਦੀ ਕਥਾ ਸੁਣਦਾ ਰਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਸੁਣਦਾ ਰਿਹਾ, ਇਹਦੀ ਰੱਖਿਆ ਉਹ ਆਪ ਕਰੇਗਾ। ਉਚਾਰਨ ਕਰੋ ਸ੍ਰੀ
ਰਾਜੇ ਨੇ ਸਜਾਏ ਮੌਤ ਸੁਣਾਈ, ਜਲਾਦ ਜਦੋਂ ਸੂਲੀ ਤੇ ਚੜਾਉਣ ਲੱਗੇ ਤਾਂ ਇਹ ਸੂਲੀ ਹਰੀ ਭਰੀ ਹੋ ਗਈ। ਇਹਨੂੰ ਮੌਤ ਦੇ ਘਾਟ ਨਹੀਂ ਉਤਾਰ ਸਕੇ। ਰਾਜੇ ਦਾ ਮਨ ਦਰਬ ਗਿਆ, ਕੰਬ ਗਿਆ, ਬਈ ਇਹ ਕੋਈ ਰੱਬ ਦਾ ਪਿਆਰਾ ਹੈ? ਔਰ ਸੰਤ ਮਾਧੋ ਦਾਸ ਜੀ ਵੀ ਰੱਬ ਦੇ ਪਿਆਰੇ ਹਨ, ਕਿਤੇ ਕੋਈ ਮੂੰਹੋਂ ਬਚਨ ਨਾ ਕੋਈ ਐਸਾ ਕਰ ਦੇਣ ਮੇਰੀ ਨਗਰੀ ਉਜੜ ਜਾਏ, ਮੇਰਾ ਪਰਿਵਾਰ ਹੀ ਉਜੜ ਜਾਵੇ। ਤੇ ਰਾਜਾ ਚਰਨਾਂ ਤੇ ਡਿੱਗ ਪਿਆ, ਮਾਫੀਆਂ ਮੰਗਣ ਲੱਗਾ। ਤੇ ਸੰਤ ਮਾਧੋ ਦਾਸ ਜੀ ਕਹਿਣ ਲੱਗੇ, ਭਾਈ ਆ ਮੇਰੇ ਕੋਲੋਂ ਮਾਫੀ ਮੰਗ ਰਿਹਾ, ਮਾਫੀ ਮੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ। ਜਿਸ ਗੁਰੂ ਨੇ ਰੱਖਿਆ ਕੀਤੀ ਹੈ ਨਾ, ਉਹਦਾ ਜਾ ਕੇ ਸ਼ੁਕਰਾਨਾ ਕਰ, ਧੰਨਵਾਦ ਕਰ, ਉਚਾਰਨ ਕਰੋ ਸ੍ਰੀ। ਰਾਜਾ ਕਹਿਣ ਲੱਗਾ, ਮੈਨੂੰ ਹੁਣੇ ਹੀ ਲੈ ਚੱਲੋ, ਮੈਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ। ਜਿਸ ਗੁਰੂ ਨੇ ਇੱਥੇ ਸਹਾਇਤਾ ਕੀਤੀ ਹੈ ਇਸ ਨੌਜਵਾਨ ਦੀ, ਉਹ ਕਿਉਂ ਨਾ ਦਰਗਾਹ ਵਿੱਚ ਮੇਰੀ ਸਹਾਇਤਾ ਕਰੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸੰਤ ਮਾਧੋ ਦਾਸ ਜੀ, ਉਹ ਨੌਜਵਾਨ ਲੜਕਾ ਤੇ ਰਾਜਾ ਅਹਿਲਕਾਰਾਂ ਸਮੇਤ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ, ਅੰਮ੍ਰਿਤਸਰ ਵਿਖੇ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ, ਤਾਂ ਸਾਹਿਬ ਜੀ ਬਾਣੀ ਉਚਾਰਨ ਕਰ ਰਹੇ ਸਨ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ, ਸ਼ੈਲ ਪੱਥਰ ਮੇ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਤੇ ਜਦੋਂ ਸੰਤ ਮਾਧੋ ਜੀ ਦੇ ਪਾਸੋਂ ਸਾਰੀ ਗੱਲਬਾਤ ਸੁਣੀ, ਸਟੋਰੀ ਸੁਣੀ ਕਿ ਕਿਵੇਂ ਇਸ ਨੌਜਵਾਨ ਦੀ ਗੁਰੂ ਕੀ ਬਾਣੀ ਨੇ ਰੱਖਿਆ ਕੀਤੀ ਹੈ ਔਰ ਕਿਵੇਂ ਆ ਕੇ ਸੰਗਤਾਂ ਜੁੜਦੀਆਂ ਹਨ ਸਤਸੰਗ ਵਿੱਚ, ਤਾਂ ਸਾਹਿਬ ਜੀ ਪ੍ਰਸੰਨ ਹੋ ਕੇ ਉਸ ਬਾਣੀ ਵਿੱਚ ਮਾਧੋ ਦਾਸ ਦਾ ਨਾਮ ਦਰਜ ਕਰ ਦਿੱਤਾ। ਆਖਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਾਧੋ ਜੀ ਦੀ ਸਤ ਸੰਗਤ ਵਿੱਚ ਭਾਈ ਜੋ ਵੀ ਆ ਕੇ ਜੁੜੇਗਾ, ਉਹਦਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਗੁਰੂ ਆਪ ਸਹਾਈ ਹੋਵੇਗਾ। ਬੜੇ ਪ੍ਰਸੰਨ ਹੋਏ ਮੇਰੇ ਸਾਹਿਬ ਤੇ ਕਹਿਣ ਲੱਗੇ, ਮਾਧੋ ਦਾਸ ਮੰਗ ਕੁਝ। ਤਾਂ ਫਿਰ ਸੰਤ ਮਾਧੋ ਦਾਸ ਜੀ ਨੇ ਕੋਈ ਮਹਿਲ ਮਾੜੀਆਂ, ਧੀ ਪੁੱਤਰ ਜਾਂ ਧਨ ਦੌਲਤ ਨਹੀਂ ਮੰਗਿਆ। ਕੀ ਮੰਗ ਰਹੇ ਹਨ? ਆਓ ਅਸੀਂ ਵੀ ਸਾਰੇ ਮਿਲ

परम सत्कार योग साध संग जी वाहिगुरु जी का खालसा वाहिगुरु जी की फतेह। बड़भागियों दूरों दूरों चल के करो गीत ध्यान संकोच के श्रद्धा प्रेम भावना लेके जागत जोत सतगुरु गुरु ग्रंथ साहब जी के चरणों में पुजे आके गुरमुख प्यारियां तो गुरबाणी का कीर्तन गुर इतिहास सरवण किया। जिन्ना समा होर महाराज बख्शते ने अज इस पंडाल का पंजवा समाप्ति का दीवान है। सारियां संगतां गज बज के बोल के श्रद्धा भावना नाल जिहड़ी संगत बाद विच आ रही है शांति दे नाल गुरु महाराज दा अदब मुख रख के जिथे जिथे जगह मिलदी है सतगुरां नूं हाजर नाजर समझ के बैठना ते लाहा प्राप्त करना। बहुत वड्डी कृपा होवे उदों सतगुर पातशाह जी कृपा करदे ने नगरां नूं गुरमुख प्यारियां नूं घर विच सेवा ते सिमरन दी दात बख्शदे ने। बाकी दातां जरूरी हन जीवन दा निर्वाह माया गुजरान है बहुत जरूरी ने पर मनुष्य दी समझ ज्ञान इस तल ते रुक गया कि अपनी जरूरत नूं मंजिल समझ बैठे। एक मंजिल हुंदी है एक लोड़ हुंदी है जरूरत। जरूरत तो बिना मंजिल ते पुजिया नहीं जा सकदा पर जे मंजिल ना आई ते लोड़ां व्यर्थ गईयां। जरूरत ते मंजिल इहनूं जटकी भाषा विच समझ लो जो कणक बीजी गई है रे बूटे दी जरूरत है पानी बूटे दी जरूरत है गुडाई करनी बूटे दी जरूरत है। ते गुरमुख प्यारियो मंजिल की है झाड़ निकले दाने पैदा हो। हुण दोवां दा संबंध किन्ना है ते गुरमुख प्यारियो सेवा तो बिना खर्च तो बिना बूटे दी जरूरत तो बिना झाड़ नहीं निकलना। पर जे झाड़ ना निकलिया वो रे पानी व्यर्थ गया के आखो झाड़ की है वो भी तुहाडे सामने दी क्रिया है। गुरबाणी ने तो फैसला किया है आ जिहड़ी बाणी पढ़नी है ना नितनेम करना ਇਹ ਕਿਉਂ ਸ਼ੁਰੂ ਕੀਤਾ ਕੀਰਤਨ ਕਿਉਂ ਸ਼ੁਰੂ ਕੀਤਾ ਕਥਾ ਕਿਉਂ ਸ਼ੁਰੂ ਕੀਤੀ। ਲਓ ਜੇ ਤੁਸੀਂ ਸੱਚ ਗੱਲ ਸਮਝੋ ਇਹਨਾਂ ਦੀ ਲੋੜ ਨਹੀਂ ਸੀ ਇਹ ਮਜਬੂਰੀ ਹੈ ਮਨੁੱਖ ਦੀ। ਸਮਝ ਲਓ ਗੁਰਮਤ ਵਿੱਚੋਂ ਇੱਕ ਸਾਨੂੰ ਅੱਖ ਦਿੱਤੀ ਹੈ ਇੱਕ ਗੁਰਮੁਖ ਪਿਆਰਿਓ ਕੰਨ ਦਿੱਤਾ ਹੈ ਫਿਰ ਮਤ ਦਿੱਤੀ ਹੈ ਸਮਝਣ ਵਾਸਤੇ। ਜਿਹੜਾ ਆਦਮੀ ਦੇਖ ਕੇ ਸਮਝ ਜਾਵੇ ਉਹਨੂੰ ਬੋਲਣ ਦੀ ਲੋੜ ਹੀ ਨਹੀਂ ਹੁੰਦੀ। ਜਿਹੜੇ ਬੰਦੇ ਨੂੰ ਦੇਖ ਕੇ ਸਮਝ ਆ ਜਾਵੇ ਆਹ ਚੀਜ਼ ਆ ਹੈ ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ। ਜਿਹਨੂੰ ਦਿਖੇ ਨਾ ਉਹਦੇ ਵਾਸਤੇ ਬੋਲਣਾ ਹੀ ਸਾਧਨ ਹੈ। ਇਹਦਾ ਬੰਦਾ ਉਹਨੂੰ ਕਹਿਣਾ ਪਊਗਾ ਤੇਰੇ ਮੂਹਰੇ ਚਿੱਕੜ ਹੈ ਵੀ ਪਾਸੇ ਹੋ ਜਾ ਉੱਥੇ ਬੋਲਣ ਦੀ ਲੋੜ ਪਈ।
ਤੇ ਜਿਹੜਾ ਬੰਦਾ ਅੰਨਾ ਵੀ ਹੋਵੇ ਤੇ ਕੰਨਾਂ ਤੋਂ ਵੀ ਨਾ ਸੁਣਦਾ ਹੋਵੇ ਉਹਨੂੰ ਦੋਏ ਗੱਲਾਂ ਗਈਆਂ, ਨਾ ਤਾਂ ਉਹ ਦੇਖ ਕੇ ਸਮਝ ਸਕਦਾ ਨਾ ਸੁਣ ਕੇ ਸਮਝ ਸਕਦਾ, ਉਹਨੂੰ ਕੀ ਤਰੀਕਾ ਫਿਰ? ਉਹਨੂੰ ਬਾਂਹ ਤੇ ਫੜ ਕੇ ਲਿਜਾਣਾ ਪੈਂਦਾ ਅੱਜ ਕੇ ਖੁਸ਼, ਕਿਉਂਕਿ ਅੱਖਾਂ ਤੋਂ ਦਿਖਦਾ ਨੀ, ਕੰਨਾਂ ਤੋਂ ਸੁਣਦਾ ਨੀ। ਜੇ ਦਿਖਦਾ ਹੋਵੇ ਦਿਖ ਜਾਵੇ ਮੂਹਰੇ ਚਿੱਕੜ ਹੈ, ਜੇ ਸੁਣਦਾ ਹੋਵੇ ਆਵਾਜ਼ ਦੇ ਦੂਗਾ ਕੋਈ ਪਾਸੇ ਹੋ ਜਾ ਭਾਈ ਗਿੱਲਾ ਮੂਹਰੇ ਕੰਡੇ, ਇਹ ਦੋ ਗੱਲਾਂ ਉਹਦੇ ਕੋਲ ਹੈ ਨਹੀਂ। ਫੇਰ ਉਹਨੂੰ ਗੁਰਮੁਖ ਪਿਆਰਿਓ ਜੇ ਬਚਾਉਣਾ ਹੈ ਤਾਂ ਉਹਨੂੰ ਬਾਂਹ ਤੋਂ ਫੜ ਕੇ ਹੀ ਪਾਸੇ, ਇੱਥੇ ਵੇਖ ਲਓ ਦੇਖ ਵਰਤੂਗੀ। ਹੁਣ ਜਿਹਨੂੰ ਦਿਖਦਾ ਉਹਨੇ ਤਾਂ ਜਦੋਂ ਥਾਲ ਵਾਲੇ ਨੇ ਆਉਣਾ ਪਹਿਲਾਂ ਹੀ ਹੱਥ ਕਰ ਦੇਣੇ, ਕਹਿਣ ਦੀ ਲੋੜ ਨਹੀਂ। ਤੇ ਜਿਹਨੂੰ ਦਿਖਦਾ ਨਹੀਂ ਉਹਨੂੰ ਮੋਢੇ ਤੋਂ ਹਿਲਾਉਣ ਬੋਲਣਾ ਪਊਗਾ, ਲੈ ਭਾਈ ਪ੍ਰਸ਼ਾਦ ਲੈ ਲੈ, ਉਹ ਕੰਨਾਂ ਨਾਲ ਸੁਣ ਕੇ ਹੱਥ ਕਰ ਦੂ। ਪਰ ਜਿਹਨੂੰ ਨਾ ਦੇਖੇ ਤੇ ਨਾ ਸੁਣੇ ਉਹਨੂੰ ਪ੍ਰਸ਼ਾਦ ਕਿਵੇਂ ਦਊਂਗੇ? ਉਹਦੇ ਤਾਂ ਹੱਥ ਫੜ ਕੇ ਹੀ ਜੋੜਨੇ ਪੈਣਗੇ ਅਜਕੇ ਆਖੋ ਸਤਨਾਮ। ਉਹਨੂੰ ਅੱਖਾਂ ਤੋਂ ਦਿਖਦਾ ਨੀ, ਇਹ ਗੱਲਾਂ ਕਿਸੇ ਦੀਆਂ ਨੀ ਗੁਰਮੁਖੋ। ਅੱਖਾਂ ਤੋਂ ਨਾ ਦੇਖਣਾ, ਕੰਨਾਂ ਤੋਂ ਨਾ ਸੁਣਨਾ, ਇਹ ਬੋਲਿਆਂ ਤੇ ਅੰਨਿਆਂ ਨੂੰ ਨਾ ਕਿਹਾ ਕਰੋ, ਇਹ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ।

ਮਰਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨੀ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜਨਸ, ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨੀ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿਚ? ਇਹ ਸਰੀਰ ਮਾਇਆ ਹੈ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕਿਹਾ ਖੁਸ਼, ਕਰੋੜਪਤੀ ਨੂੰ, ਬਿਜਨਸਮੈਨ ਨੂੰ ਮਾਇਆ ਧਾਰੀ ਨੀ ਕਿਹਾ, ਕਿਉਂਕਿ ਕਰੋੜਾਂ ਬਿਜਨਸਮੈਨ ਇਕੱਠੇ ਕਰ ਲਓ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲਓ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕਿਹਾ ਖੁਸ਼, ਜਿਹਦੇ ਕੋਲ ਸਭ ਤੋਂ ਮੌਲਕ ਮਨੁੱਖ ਦੇਹੀ, ਉਹਦੇ ਵਰਗਾ ਅਮੀਰੇ ਨੀ ਕੋਈ ਦੁਨੀਆਂ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨੀ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨੀ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦਾ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨੀ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ ਹੈ, ਇਹਨੇ ਅੱਜ ਦੁਨੀਆ ਅੰਨੀ ਕੀਤੀ ਹੋਈ ਹੈ, ਗੁਰਮੁਖ ਪਿਆਰੀ ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ ਅੰਨੀ? ਦੁਨੀਆਂ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿਚ, ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ। ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਰਜ ਕਹਿੰਦੇ ਇਹਦੇ ਇਹ ਨਾ ਆਖੀ ਹੈ, ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨੀ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨੀ ਕਹਿਣਾ। ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨੀ ਦਿਖਦਾ। ਆਖੋ ਜੇ ਖਸਮ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ, ਕਣ ਕਣ ਵਿਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੇ। ਅੰਨੇ ਦੁੱਖ ਨਾ ਮਨਾਇਓ, ਮੈਂ ਤੁਹਾਡੇ ਵਿਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨੀ ਕੌਣ ਹੈ, ਇੱਕੋ ਆਏ ਆਪਾਂ। ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾਹ ਵਰਤਾ ਦਿੰਦਾ, ਕੋਈ ਛਕ ਲੈਂਦਾ, ਖੁਸ਼ ਸਤਨਾਮ ਹੁੰਦੇ ਇੱਕ ਜਿਹੀਆਂ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੈ। ਬਸ ਇੱਕੋ ਗੱਲ ਵਿਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ, ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾ, ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿਚ ਹੋ ਰਿਹਾ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਾ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ। ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਘ ਤੇ ਵੇਖਦਾ, ਤੂੰ ਟੈਲੀਵਿਜ਼ਨ ਵਿਚ ਫਿਲਮਾਂ ਵੇਖਦੇ ਤੇ ਅੰਨਾ ਨੀ, ਫਿਰ ਹੋਰ ਕੌਣ ਹੈ ਗੁਰਸਿੱਖ ਪਿਆ? ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਹ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਾਵਾਂ ਜਾਂ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਜਿੰਨ ਕਿਹਾ, ਰਾਕਸ ਕਿਹਾ, ਖੁਸ਼ ਸਤਨਾਮ। ਕਲਯੁਗ ਅੰਦਰ ਅਵਤਾਰ ਹੋਊਗਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਤੇ ਜਿਹੜਾ ਆਪ ਰਾਕਸ਼ਬਦ ਦੇਵਤੇ ਥੋੜੇ ਚੰਮਣੇ ਗਾਹ ਮਹਾਰਾਜ ਕਹਿੰਦੇ ਪੁੱਤ ਧੀ ਵੀ ਹੋ ਜੀ। ਤੇ ਹੋਰ ਹੁਣ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਨਾਮ ਹੈ ਇਸਤਰੀ ਦਾ,
ਇਸਤਰੀ ਤੋਂ ਇੱਥੇ ਇਸਤਰੀ ਅਰਥ ਨਹੀਂ ਲੈਣਾ, ਇਸਤਰੀ ਤੋਂ ਲੈਣਾ ਅਰਥ ਰੂਪ ਸੁੰਦਰਤਾ ਕਾਮ ਵਾਸ਼ਨਾ। ਉਹ ਅੱਜ ਸਾਰਿਆਂ ਤੇ ਹਕੂਮਤ ਕਰ ਰਹੀ ਹੈ। ਅੱਜ ਕੇ ਆਖੋ ਸਤਨਾਮ। ਇਹ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅੱਖਾਂ ਵਿਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ ਤੇ ਕੰਨਾਂ ਵਿਚ ਬੋਲੇ ਕਾਹਤੋਂ ਹੋਏ ਹੋਏ ਹੈ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਹੁਣ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ ਹੈ? ਗੁਰਮੁਖ ਪਿਆਰਿਓ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼ ਹੈ, ਜੋ ਜੱਗ ਤੋਂ ਪਹਿਲਾਂ ਵੀ ਇੱਥੇ ਜੱਗਦੇ ਹੁੰਦੇ ਆ ਵੀ ਇੱਥੇ ਜਦੋਂ ਜੱਗ ਨੇ ਨਹੀਂ ਆਉਣਾ ਫੇਰ ਇੱਥੇ। ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਬਾਢ ਘਾਟ ਹੋ। ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸੀਮਿੰਟ ਹੈ ਨਾ ਜਿਹਦੀ ਸ਼ੋਰਟੇਜ ਆ ਗਈ। ਗੁਰਮੁਖ ਪਿਆਰਿਓ, ਕਾਲ ਨਹੀਂ ਪਿਆ, ਸੱਚ ਕਾਲ ਕੂੜ ਵਰਤਿਆ। ਇਹਦੇ ਜਦ ਬਾਣੀ ਵਿਚਾਰਚ ਕਰਨੇ ਤੁਕਦੇ ਤਾਂ ਵਰਤਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਵਰਤਿਆ ਸ਼ਬਦ ਤੋਂ ਤਾਂ ਅਰਥ ਹੋਣਗੇ। ਇਹਦੇ ਹੁਣ ਵਰਤਿਆ ਸ਼ਬਦ ਦੇ ਅਰਥ ਤੁਸੀਂ ਕੋਈ ਭੁੱਲੇ ਵੇ ਤਾਂ ਨਹੀਂ ਹੈਗੇ, ਭੁਲੇਖਾ ਹੀ ਹੈ। 36 ਵਾਰ ਤੁਸੀਂ ਦਿਨ ਚ ਕਹਿੰਦੇ ਹੋ ਚਾਹ ਵਰਤ ਲਓ, ਦੁੱਧ ਵਰਤ ਲਓ, ਪਾਣੀ ਵਰਤਾ ਦਿਓ, ਵਰਤਿਆ। ਕਹਿਣਗੇ ਲੰਗਰ ਵਰਤ ਗਿਆ, ਅਜੇ ਲੰਗਰ ਵਰਤਣੇ। ਇਹ ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? 2 ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾ, ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾਂ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ ਇੱਕ ਇੱਕ ਮੰਜੇ ਪਰ 3-3 ਪਈਆਂ। ਅਜਿਹੇ ਆਖੋ ਸਤਨਾਮ। ਸਮਝਣਾ, ਪਰ 3 ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾ? ਨਹੀਂ, ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ। ਨਹੀਂ, ਤੁਹਾਡੇ ਘਰਾਂ ਚ ਸੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ। ਅਜਿਹੇ ਆਖੋ ਸਤਨਾਮ। ਬਿਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿੱਕੀਆਂ ਰਹੋ। ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ, ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਅੱਜ ਕੇ ਆਖੋ ਸਤਨਾਮ। ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜਿਵੇਂ ਹੀ ਕਹੋ ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ।

ਸੱਚੀ ਚੀਜ਼ ਵਰਤੀ। ਕਾਲ ਨੀ ਕਹਿਣਾ, ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ ਇੱਥੇ ਗੁਰਮੁਖ ਪਿਆਰੇ। ਕੌਣ ਸੁਣਦਾ ਸੱਚ? ਤੇ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨੀ ਸੁਣਦੇ, ਜਿਹੜੇ ਭਾਈ ਧਰਮ ਦਾ ਮਾਰਗ ਨੀ ਵੇਖਦੇ, ਦ੍ਰਿਸ਼ਟੀ ਚ ਆਉਂਦਾ ਨੀ ਰੱਬ ਉਹਨਾਂ ਨੂੰ, ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਇਹ ਆਪਣੇ ਖਾਤਰ ਹੈ ਭਾਈ। ਮਹਾਰਾਜ ਕਹਿੰਦੇ ਜਿਹਨੇ ਸ਼ਬਦ, ਪਹਿਲੇ ਸ਼ਬਦ ਦਾ ਅਰਥ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਸੱਚ, ਦੂਸਰੇ ਸ਼ਬਦ ਦਾ ਅਰਥ ਸੋਧੁਨ ਆਵਾਜ਼। ਸ਼ਬਦ ਹੀ ਵਾਹਿਗੁਰੂ ਹੈ, ਵਾਹਿਗੁਰੂ ਹੀ ਆਵਾਜ਼ ਹੈ, ਧੁਨ ਹੈ। ਜਿਹੜੇ ਵੇਖਦੇ ਨੀ ਕਣਕਣ ਵਿਚ ਰਮਿਆ ਹੋਇਆ ਵਾਹਿਗੁਰੂ, ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼, ਮਹਾਰਾਜ ਕਹਿੰਦੇ ਅੰਨੇ ਬੋਲੇ। ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ, ਕੰਨਾਂ ਤੇ ਨਾ ਸੁਣੇ, ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਕਾਹਨੂੰ ਬੇਚਾਰਾ ਜਗ ਤੇ ਆਇਆ ਖੁਸ਼। ਇਹ ਤਾਂ ਜਿਹੇ ਜਾ ਆਇਆ ਜਿਹੇ ਜਾ ਨਾ ਆਇਆ, ਉਹਨੂੰ ਦੇਖ ਕੇ ਕਹਿ ਦੀ ਦੇ। ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ। ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ, ਵਾਹਿਗੁਰੂ ਸੰਗਤ ਦੇ ਦਰਸ਼ਨ ਨੀ ਕੀਤੇ, ਕੰਨਾਂ ਨਾਲ ਸ਼ਬਦ ਸੁਣਿਆ ਨੀ, ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰ ਹੋਏ ਇੱਥੇ ਆਈ ਕਾਹਨੂੰ ਹੈ ਸਤ। ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ ਕਿਉਂਕਿ ਕੱਲ ਨੂੰ ਨੀ ਕਹਾਉਣਾ। ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ, ਹੁਣ ਅੱਜ ਤਾਂ ਪਿਛਲਾ ਦੁਆਨਾ ਅੱਜ ਤਾਂ ਕਹਿ ਦੋ, ਕਹਿ ਦਿਆ ਕਰੋ ਸਤਨਾਮ। ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ, ਸੱਚ ਸੁਣਦੇ ਨੀ, ਅੰਨੇ ਤੇ ਬੋਲੇ, ਪਤਾ ਨੀ ਉਹੀ ਕੰਮ ਪਸੰਦ ਹੈ। ਅੱਜ ਕੁਛ ਮਰਜ਼ੀ ਹੁੰਦੀ ਆ, ਮਰਜ਼ੀ ਹੁੰਦੀ ਆ ਆਪੋ ਆਪਣੀ। ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਤੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮਹਾਰਾਜ ਕਹਿੰਦੇ ਆਈ ਕਿਵੇਂ ਮਾਇਆ ਧਾਰੀ ਅਤ ਅੰਨਾ ਬੋਲਾ। ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ, ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ, ਸੱਚ ਸੁਣਨ ਤੋਂ ਬੋਲੇ ਹੋ ਗਏ, ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ। ਬਹੁਤ ਪਰਖ ਕੀਤੀ ਜੱਗ ਦੀ, ਇਹ ਕਣਕ ਕਹੀ ਜੀ ਹੈ, ਟਰੈਕਟਰ ਕਿਹੋ ਜਿਹਾ ਹੈ, ਇਹਦੀ ਪੱਗ ਕਹੀ ਜੀ ਬੰਨੀ ਵੀ ਹੈ, ਤੁਰਦਾ ਕਿਵੇਂ ਹੈ, ਇਹਦੇ ਕੱਪੜੇ ਕਹੇ ਜੇ ਪਾਏ ਹੋਣੇ। ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ। ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ, ਇਹ ਕੋਈ ਐਵੇਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ। ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ। ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ, ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ, ਕਿਹੜੀਆਂ ਕੁ ਧਾਰਨਾ ਪੜਨਗੇ, ਅੱਜ ਕਿੰਨੇ ਕੁ ਚਿਮਟੇ ਖੜਕਣਗੇ, ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ। ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ, ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ। ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ, ਕੀ ਵੇਖਦੇ ਹੋ ਉੱਥੇ ਜਾ ਕੇ? ਬੜਾ ਵੱਡਾ ਹਾਲ ਬਣਿਆ ਵੇ, ਬੜਾ ਸ਼ੰਖ ਮਰਮਰ ਲੱਗਿਆ ਵੇ, 6 ਮੰਜ਼ਿਲਾ ਬਣ ਗਿਆ, ਸਿਉਣਾ ਚੜਿਆ ਵੇ। ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ, ਗੁਰਦੁਆਰੇ ਸਗੋਂ ਪਾਉਣ ਲੱਗ ਪਏ। ਖੁਲ ਸਕਦਾ ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ, ਗੁਰੂ ਤੋਂ ਅੱਗੇ ਉੱਥੇ ਦੇ ਪੱਥਰ ਲੱਗੇ ਹੋਏ ਦੇਖਦੇ ਨੇ, ਉੱਥੇ ਦਾ ਸੰਖ ਮਰਮਰ ਦੇਖਦੇ, ਉਹਦੀ ਉਚਾਈ ਦੇਖਦੇ ਕਿੰਨੀ ਕੁ, ਉਹਦੀਆਂ ਮੰਜ਼ਿਲਾਂ ਗਿਣ ਕੇ ਗੁਰਦੁਆਰੇ ਦੀਆਂ ਕਿੰਨੀ ਹੈ, ਇੱਥੇ ਸਿਉਣਾ ਕਿੰਨਾ ਲੱਗਿਆ ਵਾ, ਹਾਲ ਕਿੰਨਾ ਵੱਡਾ ਬਣਿਆ ਵਾ। ਓ ਵਾਹ ਸਿੱਖੋ, ਪੱਥਰ ਤੇ ਸਿਵਨਾ ਦੇਖਣ ਗੁਰਦੁਆਰਿਆਂ ਚ ਜਾਣਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚ ਆ। ਜੇ ਪੱਥਰਾਂ ਤੇ ਹੀ ਗੁਰਦੁਆਰਿਆਂ ਦੀ ਮਹੱਤਤਾ ਆ ਗਈ, ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ, ਤੁਸੀਂ ਹੈਰਾਨ ਹੋਵੋਗੇ, ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਏ ਦੀ, ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ, ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ। ਹੈਰਾਨ ਕਰਨ ਵਾਲੀ ਗੱਲ ਹੈ, 7.5 ਕਰੋੜ ਦੀ ਇੱਕ ਕੋਠੀ,
ਨਾਲ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨਹੀਂ ਹੈਗੀ। ਤੇ ਇਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ, ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਉਹ ਅਕਾਲੀ ਕਵੀ ਜਥੇਦਾਰ, ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ, ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ। ਹਰ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ ਮੇਰੇ ਦੇਖਣ ਦੀ ਗੱਲ ਹੈ। ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨੀਚੇ ਚੱਬਦੇ, ਬੀੜੀਆਂ ਨੀਚੇ ਪੀਂਦੇ, ਦਾੜੀਆਂ ਨੀਚੇ ਵੱਢਦੇ, ਤੇ ਭਾਈ ਨੂੰ ਭਾਈ ਨਹੀਂ ਤਾਂ ਵੱਢਦਾ ਖੁਸ਼ ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ। ਅੱਜ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ, ਬਸ ਇੰਨੀ ਗੱਲ ਕਰ ਲਓ, ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ। ਅੱਜ ਖੁਸ਼ ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ, ਹੱਥ ਬੰਨਦੇ ਫਿਰਦੇ ਡਾਕਟਰ ਚਾਹੁੰਦੇ ਮਨ ਵੀ ਦੀ ਤਾਂ ਗੱਲ ਛੱਡੋ, ਅੰਮ੍ਰਿਤਸਰ ਦੀ CMC PGI ਦਿੱਲੀ ਦਾ ਮੈਡੀਕਲ ਇੰਸਟੀਚਿਊਸ਼ਨ, ਉਹ ਵੀ ਹੱਥ ਬੰਨਦੇ ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਬਿਮਾਰੀ ਹੈ, ਖੁਸ਼ ਸਾਧਨਾ ਉਹ ਕਹਿੰਦੇ ਪਹਿਲੀ ਲੈ ਜਾਓ ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਫਾਇਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਪੁਲ ਪਈ ਸਭ ਸੇਵਾ। ਕਰੀ ਜਾਓ ਮਨ ਸਮਝਾ ਲਓਗੇ, ਪਰ ਬਾ ਨਿਫਲ ਪਈ ਇੱਕ ਅੱਧੀ ਨੀ ਸਭ ਸੇਵਾ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ ਲਿਖ ਦੂਗਾ, ਕੈਪਸੂਲ ਸਿਰਫ 300 ਰੁਪਏ ਦੀ ਦਵਾਈ। ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਸਤਨਾ ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਗਿਆ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਰਡ ਦੇ ਚੋਲੇ, ਬਹੁਤ ਕੰਮ ਚੱਲਦਾ। ਪਰ ਪਰਹੇਜ਼ ਹੈ ਨੀ, ਵਿਕਾਰ ਛੱਡੇ ਨੀ। ਗਲਾਈਕੋਟੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ। PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ, ਬੰਗਲੌਰ ਚਲੇ ਜਾਈ, 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ। ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ, ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ? ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦੋ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ, ਇਫਕੋ ਦਾ ਡਾਇਆ ਲਿਆਇਓ,
यूरिया भी बड़ा सोहना लिया, मोटर भी लगी हुई है, ट्रैक्टर भी फोड़ खड़े, झाड़ नहीं निकलना जब तक खेत शुद्ध नहीं होगा। जिन्ना मर्जी कीमती रे पाल, हुण सुन लो गुरु ग्रंथ साहब का हुक्म अपने खातर। महाराज कहिंदे धरत काया साधक विच दे करता भी हो। तुसीं जीरियां वढ़ियां हुण, उधर तक कंबाइन जीरी वढ के निकले खेत चो, उधर मेरे वर्गा ड्रिल पाई फिरे भी कणक केरनी है, केर हो जू। उत्थे गोडे गोडे ते जाड़े खड़े जीरी दे, खंगर खेत होया पे है, ते तू बई उत्थे कल्याण दा बीज चक्की फिरदा वी यूनिवर्सिटी ते लियांदा, की करूगी ड्रिल? ओए अपने शरीर खेत नू वेख्या करो, ए तां विशे विकारां दे जाड़ियां नाल भरिया पे है, ते नामदान दा विच बीज बीजण डए हो। नहीं जमना चाहता खेत नहीं कमाहो, पहला धरती नू सवारो फिर बीज बीज। आ देखे ते सड़क ते जांदे ने, जेड़ा जट खेत नू कमा लवे ना, बीज दवे कमा के कणक, जद यूरिया पाउण जांदा ना, पैर रखण नू जगह नहीं रहिंदी किते, जे कमाई होई वी खेत दी, पैर रखण नू जगह नहीं रहिंदी। मेरे वर्गे जेड़े ऊई छिट्टा दे देने, उस चाहे ट्रैक्टर लंघा लो, बूटा ही नहीं लजदा, खुश वो ऐदा बूटे जमणगे भी आ जाए, चपली मार के बैठना, प्रशादा भी बिचे छक ली, इत्थे तेन जगह देने। आई कम अपने तन रूपी खेत सवारिया नहीं, ते नामदान दे बीज केरन डे हो। जे नामदान दा बीज बीजने ते गुरु नानक दा फार्मूला याद रखो, पहला मन नू किसान बनाओ, हाली मन हाली किसानी करनी, शर्म पानी तन खेत, कोई बीज पानी ते बिना नहीं जम सकदा। तू मशक्कत मेहनत दा पानी केड़ा, समा कड चौंकड़ा मार, कोई मेहनत करनी पऊ, भजन एवी होजूगा। हुण तां मेहनत करनी पई नहीं क्योंकि साइंस दा युग है, हुण तां बस जे कोई पाठ करदा भी है थोड़े चो या मेरे वर्गा भी, आदों पढ़िया अंतों पढ़िया ते बिचों बिचों दर्शन करिया, खुश सतना हो गया नितने, बस आ शुरू हुंदे आ भुख पै जांदा। आ जपजी साहब दा ते इक नवें कम छेड़ लिया सिखां ने, नवें गुसलखाने दे विचे शुरू ते विचे समाप्त, खुश आ नवी टकसाल जमी है जपजी साहब दी। जे गुसलखाने ना उन्नू पढ़दे ना, गड़बी पाउंदा मुंह पर, नाले लक्ष मरी जांदा, नाले साचा साहिब सच नहीं, यदि तेल मरी जाऊ ते सच खंड वसे निरंकार ते पुज गया। मैं जद कशहरा तौलिया साहब कीता ते पावन गुरु पावनी पिता अंदरे हो गया। वाह सिखो जपजी साहब गुसलखाने च पढ़न नू बणी है। गुसलखाना गंध साफ करन वास्ते हुंदा, शरीर दी मैल तारन वास्ते लैब च बणियां ने, सीटां बणियां ने, ते तू उथे आद बैणी जपजी साहब छेड़ी बैठा। नबेड़ना कम भी इशनान दा भी निबड़ जावे, जपजी साहब भी निबड़ जावे, खुश सत बस सिखो। क्यों कर्म कांडी बन गए विपरन की रीत, 15 मिनट सिख कोल जपजी साहब पढ़न नू नहीं है, शांति मिल जावे, आनंद आ जावे, घर विच चढ़दी कला हो जावे, 15 मिनट गुरु खत नहीं। वह भी कहिंदा गुसलखाने च निबड़ो, गुरसिख प्यारे हो महाराज कहिंदे शर्म पानी, कुछ मेहनत कर भजन रूपी पानी पा, मेहनत दा पानी पा, मन नू बड़ा किसान ते खेत केड़ा, तन खेत, ए तेरा शरीर खेत है, ए तन देही है जेड़ी, एही धरती है तेरी, होर नहीं। आ जिथे हुण इंतकाल जमाबंदी दियां चक्की फिरदे हो ना नकलां, ये तो आप तो पहला बापू भी चक्की फिर देता, वो तो आप तो पहला चक्की फिर देता, साडे मुंडे ने साडे हुंदे ही चक लेनी है, खुश है ना। बहुते सियाने हो गए बापू तो पहले ही गूठा लवा लेने, मैं पहला ही राम कर तू हुण बथेरिया नकलां ते तरालियां हुण सानू दे जा बतरी तराई, पहला ही बापू नू कह देने भी ला दे गूठा बस,
ਇਹ ਬਹੁਤ ਆਪਣੀ ਵੇਖ ਤੇਰੀ ਧਰਤੀ ਹੈ ਤੇਰਾ ਸਰੀਰ ਇਹਦੇ ਵਿੱਚ ਬੀਜਣੇ ਤੂੰ ਕਰਮ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ ਇਹ ਜਿਹੜਾ ਤੇਰਾ ਸਰੀਰ ਹੈ ਭਾਈ ਇਹਦੇ ਵਿੱਚ ਕਰਮ ਰੂਪੀ ਬੀਜ ਬੀਜਣੇ ਤੇ ਇਹ ਤਨ ਰੂਪੀ ਧਰਤੀ ਤੇ ਮਹਾਰਾਜ ਕਹਿੰਦੇ ਜਿਹਾ ਕੋ ਬੀਜੇ ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ ਜੇ ਇੱਕ ਫਸਲ ਲੋਟ ਨਾ ਜੰਮੇ ਥੱਲ ਕੇ ਦੂਈ ਬੀਜ ਦੇਗਾ ਆ ਪਿੱਛੇ ਦੇ ਦੇਖ ਲਓ ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ ਜੀੜੀਆਂ ਨੇ ਬਦਲਤੀਆਂ ਕਹਿੰਦੇ ਹੁਣ ਇੱਖੇ ਬੀਜਣੇ ਇਹ ਤੈਨੂੰ ਅਧਿਕਾਰ ਹੈ ਜਿਸ ਮਰਜ਼ੀ ਖੇਤ ਵਿੱਚ ਇੱਖ ਬੀਜ ਲੈ ਜੀਰੀ ਬੀਜ ਲੈ ਕਣਕ ਬੀਜ ਲੈ ਕੀਨੂ ਲਾ ਲੈ ਮਸ਼ੀਨ ਬੀਜ ਲੈ ਤੈਨੂੰ ਅਧਿਕਾਰ ਹੈ ਨਾ ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿੱਚ ਵੀ ਤੈਨੂੰ ਅਧਿਕਾਰ ਹੈ ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇ ਦਿੱਤੀ ਪੂਰੀ ਚਾਹੇ ਇਹਦੇ ਵਿੱਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ ਉਹ ਤੁਹਾਡੀ ਮਰਜ਼ੀ ਆਪਣੇ ਖੇਤ ਵਿੱਚ ਚਾਹੇ ਕਿੱਕਰਾਂ ਬੀਜ ਲਓ ਚਾਹੇ ਕਿਹਨੂੰ ਲਾ ਲਓ ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ ਕੰਡਿਆਂ ਦੇ ਵੀ ਪਰ ਦੁੱਖ ਕਦੋਂ ਹੁੰਦਾ ਕਿੱਕਰਾਂ ਦੇ ਬੀਜ ਬੀਜ ਕੇ ਤੇ ਗੁਰਦੁਆਰੇ 11 ਰੁਪਏ ਦੀ ਪਰਚੀ ਕਟਾਉਂਦੇ ਇਹਨਾਂ ਨੂੰ ਸੇਬ ਲਾ ਦੀ ਦੁੱਖ ਤਾਂ ਇਸ ਗੱਲ ਬੀਜ ਕੇ ਆਏ ਕਿੱਕਰਾਂ ਗੱਲ ਸੱਚੇ ਪਾਤਸ਼ਾਹ ਕਿ ਅਮਰੂਦ ਬੜੇ ਮਹਿੰਗੇ ਇਹਨਾਂ ਨੂੰ ਅਮਰੂਦ ਲਾ ਦੇ ਤੁੱਕਿਆਂ ਦੀ ਜਗ੍ਹਾ ਤਾਂ ਹੀ ਤਾਂ ਕਹਿਣਾ ਪਿਆ ਨਾ ਬਾਣੀ ਨੂੰ

ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦੇ ਸਲੋਕ ਵਿਚ ਵੀ ਆਖਿਆ ਕਿ ਬੀਜੈ ਵਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ ਪਰ ਸੰਸਾਰ ਦੇ ਲੋਕੋ ਇਨਸਾਫ ਤਾਂ ਦੇਖੋ ਤੁਹਾਡਾ ਕੀ ਹੈ। ਜੋ ਜੀ ਹੋਏ ਸੋ ਗਵੈ। ਕਣਕ ਦੇ ਬੀਜ ਬੀਜੇ ਹੈ ਤੇ ਤੁਸੀਂ ਕਹੋ ਵੀ ਜੌਂ ਦਾ ਬੂਟਾ ਜੰਮੇ। ਜੌਂ ਦਾ ਬੀਜ ਬੀਜ ਕੇ ਤੇ ਬਾਹਰ ਬੈਠੇ ਸੋਚੋ ਇਹ ਤੋਂ ਕਣਕ ਜੰਮੂਗੀ। ਜੋ ਜੀ ਜਿਹੜਾ ਬੀਜ ਹੋਊ ਉਹੀ ਉਗਣੇ। ਜੇ ਤੂੰ ਬੀਜ ਕੇ ਆਵੇਂ ਤੁੱਕੇ ਕਿੱਕਣ ਤੇ ਚੌਂਦੇ ਦੇ ਬੈਠ ਕੇ ਬਰੋਟੇ ਹੇਠ ਗੱਲਾਂ ਕਰੇ ਆਪਣੇ ਪ੍ਰੇਮੀਆਂ ਦੇ ਨਾਲ ਕੀਨੂ ਲਾ ਕੇ ਆਏ ਹੈ। ਕਸ਼ਮੀਰੀ ਸੇਬਾਂ ਦੇ ਬੀਜ ਬੀਜੇ ਹੈ, ਇੱਥੇ ਅਮਰੂਦ ਲੱਗਣਗੇ। ਮਰਜ ਕਹਿੰਦੇ ਮੌਕਾ ਕਿਹਾ ਵਾਓ, ਤੇਰਾ ਕਿਹਾ ਰਲ ਗਿਆ ਹਵਾ ਚ ਕੋ ਸਾਧਨ। ਉਹ ਤੇਰੇ ਕਹੇ ਤੇ ਨੀ, ਜਿਹੜਾ ਬੀਜ ਬੀਜ ਕੇ ਆ ਉਹੀ ਦਵੂਗਾ ਤੇ ਬੀਜੇ ਬਿਗ। ਇੱਥੇ ਹੋਰ ਵੀ ਸਾਨੂੰ ਬੇਨਤੀ ਹੈ, ਡੇਗਾ ਕਰਾਓ। ਮੈਂ ਨੀ ਹਟਾਉਂਦਾ, ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ। ਕੋ ਸਾਧਨ ਕਰਾਇਆ ਕਰੋ। ਪਰ ਬੇਨਤੀ ਹੈ ਵੀ ਤੁਹਾਡੇ ਘਰ ਕੱਲੇ ਕੱਲੇ ਦੇ ਚੁੱਲ੍ਹੇ ਹੈਗੇ, ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ ਤੇ ਢੱਕਣ ਦੇ ਦਿਓ ਉੱਪਰ, ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਿਓ ਤੇ ਸੱਚੇ ਪਾਤਸ਼ਾਹ ਨੂੰ ਕਿਹੋ, ਸੱਚੇ ਪਾਤਸ਼ਾਹ ਆਹ ਲੈ 5 ਰੁਪਏ ਦੀ ਦੇਗ, ਜਿਹੜਾ ਮੈਂ ਪਤੀਲਾ ਧਰ ਕੇ ਆਇਆ ਤੱਤਾ ਨਾ ਹੋਣ ਦਈ। ਤੁਹਾਡੇ ਫਾਰਮੂਲੇ ਸਾਇੰਸ ਕੀ, ਜਿਹੜੇ ਤੁਹਾਡੇ ਫਾਰਮੂਲੇ, ਸਾਇੰਸ ਤਾਂ ਪਿੱਛੇ ਹੀ ਰਹੇਗੀ ਆਪਾਂ। ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ, ਗੈਸ ਫੁੱਲ ਚੜ ਕੇ ਆਇਆ, ਮੈਂ ਤੈਨੂੰ ਦੇਖ ਦਿੰਦਾ 5 ਰੁਪਏ ਦੀ ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ। ਇਹ ਦੇਗ ਹੈ ਫਿਰ ਕਰਪਸ਼ਨ ਹੈ, ਦੱਸ ਦੋ ਤੁਸੀਂ ਉਹ ਤਾਂ ਰਿਸ਼ਵਤ, ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇ। ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ, ਅੰਗੀਠੀਆਂ ਭੱਠੀਆਂ ਮਗਰ ਹੀ ਤੇ ਬਾਬੇ ਨੂੰ ਦੇਖ ਖੜਾ ਕੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਕੋਲੇ ਪਾਈ ਜਾਣੇ, ਤੂੰ ਪਾਣੀ ਪਾਈ ਜਾਸਾ। ਬਾਬਾ ਨੀ, ਇਹ ਤਾਂ ਨਿਉਕਾਰੀ ਬਾਬਾ। ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ, ਐਸਾ ਨਿਉ ਨੀ, ਕੁਦਰਤ ਨੂੰ ਤਾਂ ਬਦਲਦੇ ਹੀ ਨੀ। ਔਰ ਸਾਡੇ ਗੁਰੂ ਨੇ ਤਾਂ ਬਦਲਿਆ ਹੀ ਨੀ ਕੁਦਰਤ ਦੇ ਅਸੂਲ ਨੂੰ। ਇੱਥੇ ਬਥੇਰੇ ਅਵਤਾਰ ਆਏ, ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ, ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ, ਕੋਈ ਘੋੜੇ ਚੋਂ ਜੰਮਿਆ, ਕੋਈ ਘੜੇ ਚੋਂ ਹੀ ਨਿਕਲਿਆ। ਦੇਖੋ ਕੈਸੀਆਂ ਕਹਾਣੀਆਂ। ਸਾਡੇ ਗੁਰੂ ਨੇ ਇੱਕੋ ਤੁਕ ਲਿਖ ਕੇ, ਜਿਹਨੂੰ ਜੱਟ ਕਹਿੰਦੇ ਨਾ ਸੁਹਾਗਾ ਫੇਰ ਦੇਣਾ, ਤੋ ਸਾਰਿਆਂ ਪਰੇ ਸੁਹਾਗਾ ਫੇਰਤਾ। ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ, ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ? ਤੁਹਾਨੂੰ ਪਤਾ ਕੌਣ ਜੰਮਿਆ ਮੱਛੀ ਚੋਂ? ਮਛਿੰਦਰ ਨਾਥ ਗੋਰਖ ਦਾ ਗੁਰੂ।

ਸਭ ਤੋਂ ਵੱਡਾ ਜੋਗੀ ਮਛਿੰਦਰ, ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ, ਮੱਛ ਚੋਂ। ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ, ਕੁੰਭਜ ਘੜੇ ਦੇ ਵਿੱਚੋਂ, ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ, ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ। ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ, ਕਹਿੰਦਾ ਸੁਣ ਲਓ ਲੋਕੋ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਈ ਕੁੱਤੋ ਕੋ ਲਿਖ ਕੇ ਸਮੇਟਤਾ ਸਾਰਿਆਂ ਨੂੰ, ਕਿਉਂ ਝੂਠ ਬੋਲਦੇ ਹੋ? ਮਾਂ ਬਾਪ ਬਿਨਾਂ ਬੱਚਾ ਨਹੀਂ ਪੈਦਾ ਹੋ ਸਕਦਾ। ਅੱਜ ਕੇ ਆਖੋਸ਼ ਨਵੇੜਦੀ ਗੱਲ ਇੱਕੋ ਤੁਕ ਪੁੱਛ। ਫੈਸਲੇ ਤਾਂ ਬਹੁਤ ਸੋਹਣੇ ਦਿੱਤੇ, ਪਰ ਆਪਾਂ ਛੱਡਤੇ ਗੁਰਮੁਖ ਪਿਆ, ਆਪਾਂ ਵਰਤੋਂ ਵਿੱਚ ਨਹੀਂ ਲਿਆਉਂਦੇ। ਇਹ ਜਿਹੜੀ ਮਿਥਾਸਿਕ ਗੱਲਾਂ ਸੀ, ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ, ਆਪ ਨਰਾਇਣ ਰੂਪ ਵੀ ਹੋ ਕੇ ਆਏ, ਰੱਬ ਵੀ ਆਏ, ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ, ਉਹ ਨਹੀਂ ਤੋੜੀ। ਅੱਜ ਕੇ ਆਖੋ ਸਤਨਾਮ ਮਰਜ਼ਾਦਾ, ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ, ਮਰਜ਼ਾਦਾ ਨਹੀਂ ਸੀ ਤੋੜਨੀ। ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ, ਉਹ ਮਰਜ਼ਾਦਾ ਨਹੀਂ ਤੋੜੀ ਗੁਰਬਿਨ ਗਿਆਨ ਨਾ ਹੋਏ, ਉਹ ਮਰਜ਼ਾਦਾ ਰੱਖੀ। ਤੇ ਗੁਰਸਿੱਖ ਪਿਆਰਿਓ, ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ, ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿੱਚੋਂ ਤੁਹਾਨੂੰ ਨਹੀਂ ਮਿਲ ਸਕਦੀ। ਤੋ ਫਰਕ ਹੈ, ਆਪਾਂ ਨੇ ਪਾ ਲਏ, ਤੁਹਾਡੀ ਮਰਜ਼ੀ ਹੈ, ਹੋਰ ਪਾ ਲਓ ਜੇ ਕੁਝ ਲੱਭਣਾ, ਲੱਭਿਆ ਕੁਝ ਨਹੀਂ। ਇੱਕ ਤਾਂ ਇਹ ਕਹਿਣ ਤੇ ਹੀ ਅੜ ਜੋ ਵੀ ਦਸੇ ਗੁਰੂ ਸਿੱਖਾਂ ਦੇ ਗੁਰੂ, ਇਹ ਬਹੁਤ ਗਲਤ ਸ਼ਬਦ ਹੈ ਗੁਰਮੁਖ ਪਿਆਰੇ। ਕੌਣ ਕਹਿੰਦਾ ਸਿੱਖਾਂ ਦੇ ਗੁਰੂ? ਉਹ ਹਿੰਦੂਆਂ ਦੇ ਵੈਰੀ ਤੇ, ਉਹ ਮੁਸਲਮਾਨਾਂ ਦੇ ਵੈਰੀ ਤੇ। ਇੱਕ ਪਾਸ ਤਾਂ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ, ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾਡਾ ਹੀ ਹੈ, ਹੋਰ ਨਾ ਕੋਈ ਲੈ ਜੇ। ਤਾਂ ਹੀ ਤਾਂ ਬੈਠੇ ਰਹੇ ਆਪਾਂ, ਤਾਂ ਹੀ ਤਾਂ ਵੇਖ ਲਓ, ਮੈਂ ਤਾਂ ਜੇਲ੍ਹ ਵੀ ਕੱਟੀ ਤੀ ਜਦ, ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ, ਕਾਂਗੜਾ ਪੰਜਾਬ, ਕੁੱਲੂ ਪੰਜਾਬ, ਕਿੱਥੇ ਤੱਕ ਪੰਜਾਬ ਸੀ। ਕਹਿੰਦੇ ਨਹੀਂ, ਕੀ ਕਰਨਾ, 2.5 ਜ਼ਿਲ੍ਹੇ ਲੈ ਕੇ ਬੈਠ ਗਏ ਕੋਈ ਸਾਧਨਾ। ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨਹੀਂ ਨਿਕਲਣ ਦੇਣਾ, ਆਪਣੇ ਘਰਾਂ ਚ ਰੱਖਣਾ। ਮੈਂ ਦੱਸ ਕੇ ਉਹ ਦਸੇ ਪਾਤਸ਼ਾਹ ਜਗਤ ਦੇ ਗੁਰੂ, ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ, ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਜੋ ਆਏ। ਕਿਹਦਾ ਗੁਰੂ ਨਹੀਂ ਸੀ ਨਾਨਕ? ਇੱਥੇ ਕਹਿੰਦੇ ਸਿੱਖਾਂ ਦੇ ਗੁਰੂ, ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ। 10 ਲੱਖ ਦਾ ਘੇਰਾ ਫੜਨ ਨੂੰ ਫਿਰਨ ਮੁਗਲ, ਤੇ ਗੁਰਮੁਖ ਪਿਆਰਿਓ, ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ, ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ, ਉਹ ਵੀ ਤਾਂ ਮੁਸਲਮਾਨ ਤੇ ਖੁਸ਼ ਸਾਧਨ। ਉਹ ਕੌਣ ਤੇ ਫਿਰ ਕਿਵੇਂ ਕਹਿਦੀ ਉਹਨਾਂ ਦਾ ਵੈਰ ਸੀ, ਜਿਨ੍ਹਾਂ ਨੇ ਉੱਚਦੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ, ਫਿਰ ਫਸ ਗਏ ਵਿਚਾਰੇ। ਉਹ ਕਹਿੰਦੇ ਉੱਚਦੇ ਪੀਰ ਹੈਗੇ, ਲਿਆਓ ਫਿਰ ਸਾਡੇ ਧਨ ਭਾਗ, ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ। ਤੇ ਸਤਿਗੁਰ ਭਾਈ ਦਇਆ ਸਿੰਘ, ਧਰਮ ਸਿੰਘ, ਆਲਮ ਸਿੰਘ ਨਾਲ ਮੂਹਰੇ ਗਣੀ ਤੇ ਨਮਿਕਾ ਪਠਾਣ, ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ, ਹੈਗਾ ਪਿੰਡ ਦਾ ਕਾਜੀ ਨਾਲ। ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ? ਪਠਾਣ ਅਫਸਰ ਨੂੰ ਕਹਿੰਦਾ, ਅਫਸਰਾ ਸਾਡੇ ਪੀਰ ਨੀ ਰੋਟੀ ਖਾਣ ਗਏ ਨੇ, ਰੋਜੇ ਰੱਖੇ ਵੇ, ਅੱਜ ਕੇ ਕੋਈ ਸੱਚ ਨੀ, ਕੋਈ ਮੁਸਲਮਾਨ ਦੀ ਕੁਰਬਾਨੀ। ਇਹ ਕਾਜੀ ਨੇ ਕਿਹਾ ਸੀ, ਲਾਗਦੇ ਪਿੰਡ ਦੇ ਕਾਜੀ ਸੀ, ਉਹ ਇਹਨੇ ਰੋਜੇ ਰੱਖੇ ਹੋਏ ਨੇ। ਉਹ ਪਠਾਨ ਕਿਹੜਾ ਘੱਟ ਸੀ, ਚੰਗਾ ਕਹਿੰਦਾ ਫਿਰ ਜੀ ਇਹਨੇ ਰੱਖੇ ਹੋਏ, ਤੁਸੀਂ ਆ ਜਾਓ, ਜਲ ਪਾਣੀ ਤੇ ਸਿਖਾਉਣਾ। ਭਾਈ ਦਇਆ ਸਿੰਘ ਕਹਿੰਦੇ, ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ, ਹੁਣ ਅਸੀਂ ਫਸ ਗਏ, ਤੂੰ ਤਾਂ ਬਣ ਗਿਆ ਉੱਚਦਾ ਪੀਰ, ਹੁਣ ਸਾਡਾ ਹਾਲ। ਸਤਿਗੁਰਾਂ ਨੇ ਉੱਥੇ ਕਹਿੰਦੇ ਜਾ ਸਿੱਖਾ ਭਰੋਸਾ ਰੱਖੀਦਾ, ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾ, ਸੇਵਕ ਕਉ ਗੁਰ ਸਦਾ ਦੇ।
ਜਾਂ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ, ਬਾਣੀ ਦਾ ਸ਼ਬਦ ਪੜ੍ਹ ਕੇ ਕਿਰਪਾਨ ਭੇਟ ਕਰ ਲਈ, ਤੇਰੀ ਉਹ ਖੁਰਾਕ ਹੋ ਜੂਗੀ। ਆ ਜਿਹੜੀ ਦੇਗ ਵਿਚ ਕਿਰਪਾਨ ਫੇਰਦੇ ਨਾ, ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ ਹੈ। ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ, ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ, ਕਿਰਪਾਨ ਅਜੇ ਵੀ ਨਹੀਂ ਉੱਥੇ ਲਾਉਂਦੇ। ਕਿਰਪਾਨ ਭੇਟ ਗੁਰਦੁਆਰਾ, ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ, ਹੁਣ ਨਵੇਂ ਗਿਆਨੀਆਂ ਨੇ। ਇੱਕ ਤਾਂ ਇਹ ਕਹਿਣਗੇ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ, ਆਪ ਜੀ ਕੋ ਪ੍ਰਵਾਨ ਹੋਵੇ, ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ, ਛਕੇਂਗੇ ਅਸੀਂ ਅੱਜ ਖੁਸ਼, ਬੜੇ ਸਿਆਣੇ ਹੋ ਗਏ ਪ੍ਰਵਾਨ। ਇੱਧਰ ਥੋੜੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ, ਘਰ ਬੈਠੀਆਂ ਹੋਣੀਆਂ, ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ, ਆਲੂ ਮਟਰ ਗੋਭੀ ਬਣਾ ਲੈਣ, ਸਾਗ ਨੂੰ ਤੁੜਕ ਦੇਣ ਵਿਚ ਪ੍ਰਸ਼ਾਦੇ ਰੱਖ ਦੇਣ, ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ ਪਤੀ ਦੇਵ ਜੀ ਪ੍ਰਵਾਨ ਕਰ ਲਓ ਪਰ ਹੱਥ ਨਾ ਲਾਇਓ, ਮੈਂ ਡਾਂਗ ਚੱਲੂ ਕਿ ਨਹੀਂ, ਸਰ ਜੂਗਾ ਪ੍ਰਵਾਨ। ਆ ਪ੍ਰਵਾਨ ਕਰਾਈ ਦਾ ਜਿਹੜਾ ਜਿਉਂਦਾ ਜਾਗਦਾ ਨਾ ਹੋਵੇ, ਇਹ ਸਾਡਾ ਸਤਿਗੁਰ ਜਾਗਦਾ ਹੈ ਦਿਓ, ਇਹ ਦਸਾਂ ਪਾਤਸ਼ਾਹ ਦੀ ਪ੍ਰਗਟ ਸਰੂਪ ਹੈ ਸਾਹਿਬ ਮੇਰਾ ਨੀਤ ਨਵਾਂ। ਕਹਿ ਕੇ ਦੇਖੋ ਆਪਣੇ ਬਾਪੂ ਨੂੰ ਵੀ ਛਕੀਨਾ ਪ੍ਰਵਾਨ ਕਰ ਲੈ, ਸਰ ਜੂਗਾ ਕੰਮ। ਜੇ ਇਹਨੂੰ ਜਾਗਤ ਜੋਤ ਮੰਨਦੇ ਹੋ ਤਾਂ ਪ੍ਰਵਾਨ ਨਾਲ ਹੀ ਚੱਲਣਾ, ਆਪ ਜੀ ਕੋ ਭੋਗ ਲੱਗੇ। ਇਹ ਟਕਸਾਲ ਦਾ ਕੰਮ ਹੈ, ਮਰਜ਼ਾਦਾ ਦਾ ਕੰਮ ਹੈ, ਇਹ ਛੱਡਤਾ ਕੰਮ। ਕਹਿੰਦੇ ਤੂੰ ਪ੍ਰਵਾਨ ਕਰ ਲੈ ਤੇ ਛਕਣ ਨੂੰ ਅਸੀਂ ਉਹ ਬਹੁਤੇ ਛੱਡਦੇ ਨਹੀਂ ਹੈ, ਇੱਕ ਹੋਰ ਕੰਮ ਚਲਾ ਤਾ, ਕਿਰਪਾਨ ਨਹੀਂ ਫੇਰਦੇ, ਕਿਰਪਾਨ ਭੇਟ ਨਹੀਂ ਕਰਦੇ, ਕੋਲ ਖੜੇ ਰਹਿੰਦੇ, ਅਰਦਾਸੀ ਅਰਦਾਸ ਕਰੂ, ਪ੍ਰਵਾਨ ਹੋਵੇ, ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ, ਫੇਰ ਕਿਰਪਾਨ ਘਸਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ, ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰ। ਤੇ ਸਿੱਖ ਕਹਿੰਦੇ ਨਹੀਂ ਨਹੀਂ, ਜਦ ਤੂੰ ਛਕਣਾ ਉਦੋਂ ਨਹੀਂ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰੇਂਗੇ। ਅਸੀਂ ਬਹੁਤੇ ਇਹ ਮਰਜ਼ਾਦਾ, ਜੇ ਕਿਸੇ ਨੂੰ ਪੁੱਛੋ ਨਾ ਵੀ ਕਾਹਤੇ ਹਟ ਕੇ, ਤੁਸੀਂ ਕਹਿਣਗੇ ਜੀ ਅਰਦਾਸ ਵਿਚ ਬਿਰਤੀ ਟੁੱਟ ਜਾਂਦੀ ਹੈ। ਲੋ ਵੇਖ ਲੋ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ, ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫੇਰਨ ਨਾਲੇ ਮੇਰੀ ਬਿਰਤੀ ਟੁੱਟਦੀ ਹੈ, ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਉਹ ਨੀ ਹੋਣੀ ਕਿਤੇ ਵੀ, ਉਹ ਤਾਂ 24 ਘੰਟੇ ਖੋਲ ਲਈ ਫਿਰ ਨਾਲੇ। ਗੁਰਮੁਖੋ ਬਿਰਤੀ, ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ, ਆਰਿਆਂ ਦੇ ਡੰਡੇ ਵੀ ਨਹੀਂ ਤੋੜ ਸਕੇ। ਬੰਦ ਬੰਦ ਕੱਢਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾਲਿਆਂ ਚ ਨਾ ਟੁੱਟੀ, ਇੱਥੇ ਕੜਾਹੀ ਚ ਫੇਰਨ ਤੇ ਟੁੱਟਦੀ ਹੈ। ਅੱਜ ਖੁਸ਼ ਇੱਕ ਮਹਾਂਪੁਰਸ਼ ਹਨ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ, ਉਹਨਾਂ ਦੇ ਪਿੱਛੇ 2 ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ, ਸਰਦੀ ਹੋਵੇ, ਚਾਹੇ ਪਹੁ ਹੋਵੇ, ਮਾਘ ਹੋਵੇ, ਉਹ 2 ਜਣੇ ਪਿੱਛੇ ਖੜੇ, ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹਣ ਜਾਂਦਾ ਤੇ ਮੱਥਾ ਨਹੀਂ ਟੇਕਣ ਜਾਂਦਾ ਹੁੰਦਾ ਗੁਰਦੁਆਰੇ, ਉਹਨਾਂ ਦੇ ਪਿੱਛੇ ਕੁੜੀਆਂ ਕਰਦੀਆਂ ਹੁੰਦੀਆਂ ਨੇ।

ਸਫਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਝ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਕ ਸਰੂਪ ਵਿੱਚ ਦੋਨੋ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸਵਰ ਪੰਚਮ ਅਤੇ ਸੰਵਾਦੀ ਸ਼ਡਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

ਕੰਨ ਤੂੰ ਭੁੱਲਿਆ ਹੋਇਆ ਹੈ। ਵਾਹਿਗੁਰੂ ਨਾਮ ਦਾ ਸਿਮਰਨ ਔਰ ਵਾਹਿਗੁਰੂ ਦੀ ਨਜ਼ਰ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਹੋਣਗੇ।

ਕਲਗੀਧਰ ਪਾਤਸ਼ਾਹ ਦੀਆਂ ਵਡਿਆਈਆਂ ਆਪ ਜੀ ਕਰ ਰਹੇ ਹੋ, ਜੋ ਜੀ ਮੇਰੇ ਪਛਾਣੋ। ਇੰਗਲੈਂਡ ਚ ਰਹਿਣ ਵਾਲਾ ਪ੍ਰਸਿੱਧ ਇਤਿਹਾਸਕਾਰ ਮੈਕਾਲਫ ਲਿਖਦਾ, ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੜ੍ਹਿਆ ਤੇ ਪੜ੍ਹ ਕੇ ਮੈਂ ਇਸ ਬਰੀਕੀ ਤੇ ਪਹੁੰਚਿਆ ਵਾਂ ਕਿ ਜੇ ਕਿਤੇ ਕਲਗੀਧਰ ਪਾਤਸ਼ਾਹ ਨੇ ਇੰਗਲੈਂਡ ਚ ਜਨਮ ਲਿਆ ਹੁੰਦਾ ਸਾਰਾ ਸੰਸਾਰ ਸਿੱਖ ਸਜ ਜਾਂਦਾ। ਕਹਿੰਦੇ ਉਹਨਾਂ ਵਰਗਾ ਕੋਈ ਹੋਇਆ ਹੀ ਨਹੀਂ, ਉਹਨਾਂ ਵਰਗੀ ਵਡਿਆਈ, ਉਹਨਾਂ ਵਰਗੀ ਨਿਰਵੈਰਤਾ, ਉਹਨਾਂ ਵਰਗੀ ਦਇਆ, ਉਹਨਾਂ ਵਰਗਾ ਧੀਰਜ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਸ ਦਿਨ ਪਛਾਣ ਲਓਗੇ, ਹੱਥ ਕੱਢ ਕੇ ਕਹੋਗੇ ਤੇਰੇ ਨਹੀਂ ਬਣਨਾ ਤੇ ਕਿਹਦੇ ਬਣਨਾ। ਤੁਹਾਡੇ ਵਰਗਾ ਹੀ

ਘਰੋਂ ਨਿਕਲਿਆ ਕਿ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕਰਕੇ ਆ ਮਹਾਂਪੁਰਸ਼ਾਂ ਬੜਾ ਸਮਾਂ ਹੋ ਗਿਆ ਗਿਆ ਨਹੀਂ ਦਰਸ਼ਨ ਕਰਕੇ ਆ ਤੇ ਇੰਨੀ ਕੁ ਸਮਤ ਸੀ ਕਿ ਮਹਾਂਪੁਰਸ਼ਾਂ ਕੋਲ ਗੁਰੂ ਸਾਹਿਬ ਕੋਲ ਖਾਲੀ ਹੱਥ ਨਹੀਂ ਗਏ ਕੁਝ ਸਮਾਂ ਘੱਟ ਸੀ ਕੁਝ ਗਰੀਬੀ ਸੀ ਕੁਝ ਲੱਭਾ ਨਾ ਤੇ ਘਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਧ ਸੰਗਤ ਤਸਵੀਰ ਪਈ ਸੀ ਅਖਬਾਰ ਲਈ ਤੇ ਤਸਵੀਰ ਵਲੇਟੀ ਕਿ ਇਹੋ ਹੀ ਭੇਟਾ ਕਰਦੇ ਹਨ ਹੱਕ ਸਤਨਾਮ ਦਰਸ਼ਨ ਕੀਤੇ ਬਾਬਾ ਨੰਦ ਸਿੰਘ ਮਹਾਂਪੁਰਸ਼ਾਂ ਦੇ ਉਹ ਅਖਬਾਰ ਵਿੱਚ ਵਲੇਟੀ ਤਸਵੀਰ ਦਿੱਤੀ ਅਖਬਾਰ ਜਦੋਂ ਲਾਈ ਬਾਬਾ ਜੀ ਨੇ ਤੇ ਤਸਵੀਰ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਚਿੱਤਰ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਕਈ ਤੁਹਾਡੇ ਚੋਂ ਘਰਾਂ ਵਿੱਚ ਗੁਰੂ ਦਾ ਚਿੱਤਰ ਨਹੀਂ ਲਾਉਂਦੇ ਪਰ ਮਹਾਂਪੁਰਸ਼ ਕਹਿੰਦੇ ਸੀ ਲਾਇਆ ਵੀ ਜਾਵੇ ਤੇ ਕੋਈ ਹਰਜ ਨਹੀਂ ਇਹਨੂੰ ਵੇਖ ਕੇ ਕੋਈ ਮੰਦੀ ਵਾਸ਼ਨਾ ਨਹੀਂ ਆਉਂਦੀ ਗੁਰੂ ਦੀ ਯਾਦ ਆਉਂਦੀ ਦਮਦਮੀ ਟਕਸਾਲ ਦੀ ਕਿਤਾਬ ਪੜ੍ਹੋ ਬਾਬਾ ਦੀਪ ਸਿੰਘ ਜਿਸ ਟਕਸਾਲ ਦੇ ਮੁਖੀ ਹੋਏ ਨੇ ਉਹਨਾਂ ਨੇ ਚਾਰ ਤਰ੍ਹਾਂ ਦੇ ਦਰਸ਼ਨ ਉਸ ਕਿਤਾਬ ਵਿੱਚ ਜ਼ਿਕਰ ਕੀਤਾ ਹੈ ਸੁਪਨ ਦਰਸ਼ਨ ਸ਼ਬਦ ਦਰਸ਼ਨ ਪ੍ਰਤੱਖ ਦਰਸ਼ਨ ਤੇ ਚਿੱਤਰ ਦਰਸ਼ਨ ਅੱਖ ਸਤਨਾਮ ਹੁਣ ਸਾਰੀ ਸੰਗਤ ਜਿਹੜੀ ਹੈ ਸ਼ਬਦ ਵਿੱਚ ਜੁੜੀ ਸੀ ਜਿਹਦਾ ਜਿਹਦਾ ਮਨ ਭਿੱਜਿਆ ਇਹ ਸ਼ਬਦ ਦਰਸ਼ਨ ਹੈ ਤੇ ਤੁਹਾਡੇ ਚੋਂ ਕਈਆਂ ਨੂੰ ਫਿਰ ਕਿਰਪਾ ਹੁੰਦੀ ਹੈ ਸੁਪਨੇ ਚ ਅੱਖ ਸਤਨਾਮ ਉਹ ਵੀ ਬੜੀ ਵੱਡੀ ਬਖਸ਼ਿਸ਼ ਹੋਵੇ ਤਾਂ ਜਿਵੇਂ ਇੱਕ ਵਾਰੀ ਦਾਸ ਨੇ ਜ਼ਿਕਰ ਲਿਆ ਸੀ ਕਿ ਦਾਸ ਦਾ ਮਿੱਤਰ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸੁਪਨੇ ਚ ਦਰਸ਼ਨ ਦਿੱਤੇ ਬੜਾ ਕੋਈ ਦੁਖੀ ਸੀ ਤੇ ਵੈਰਾਗ ਸੀ ਮਨ ਦੁਪਹਿਰ ਦੇ ਸਮੇਂ ਰੋਟੀ ਖਾ ਕੇ ਸੁੱਤਾ ਤੇ ਸੁਪਨਾ ਚਾਲੂ ਹੋ ਗਿਆ ਤੇ ਸੁਪਨੇ ਚ ਗੁਰੂ ਹਰਿਕ੍ਰਿਸ਼ਨ ਸਾਹਿਬ ਆਖ ਸਤਨਾਮ ਕਿਉਂ ਦੁਖੀ ਸੁਪਨੇ ਚ ਆਜੂ ਦੇ ਗਿਆ ਵਾ ਦੁੱਖਾਂ ਦੇ ਇਲਾਜ ਲਈ ਵੀ ਕੀ ਦੇ ਗਏ ਉਹ ਸੁਪਨੇ ਚ ਤੁਰ ਕੀ ਬਾਣੀ ਆਈ ਤਿੰਨ ਦਿੱਲੀ ਸ਼ਹਿਰ ਚ ਦੁਪਹਿਰ ਵੇਲੇ ਆਇਆ ਜੇ ਸੁਪਨਾ ਦਾਸ ਦੇ ਮਿੱਤਰ ਨੂੰ ਸੁਪਨੇ ਚ ਦੋ ਹੁਕਮ ਲੱਗੇ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲੋਂ ਇੱਕ ਹੁਕਮ ਕਿ ਜਿਹੜਾ ਐਡਾ ਵੈਰਾਗ ਐਡਾ ਦੁਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਹਿਜ ਪਾਠ ਮਹੀਨੇ ਚ ਆਪ ਕਰਿਆ ਤਾ ਤੇ ਦੂਜਾ ਹੁਕਮ ਲੱਗਾ ਹਫ਼ਤੇ ਵਿੱਚ ਦੋ ਦਿਨ ਛੇ ਘੰਟੇ ਇਕੱਲਿਆਂ ਸਿਮਰਨ ਬਾਣੀ ਚ ਰਹਿਣਾ ਨਾ ਖਾਣਾ ਨਾ ਬੋਲਣਾ ਨਾ ਸੌਣਾ ਬੜਾ ਬਲ ਮਿਲਦਾ ਜੇ ਭਗਤੀ ਨੂੰ ਇਕਾਂਤ ਦੀ ਖੁਰਾਕ ਮਿਲਦੀ ਹੈ ਆਤਮਾ ਨੂੰ ਕਦੀ ਛੇ ਘੰਟੇ ਨਾ ਹੋ ਸਕੇ ਭਾਵੇਂ ਚਾਰ ਘੰਟੇ ਦੋ ਘੰਟੇ ਲਈ ਟਰਾਈ ਕਰਿਓ ਕੋਈ ਫੋਨ ਨਹੀਂ ਅਟੈਂਡ ਕਰਨਾ ਕੋਈ ਆਇਆ ਗਿਆ ਮਤਲਬ ਵੀ ਸਭ ਨੂੰ ਅਟੈਂਡ ਕਰਨਾ ਪਰ ਕਿਸੇ ਹੋਰ ਦੀ ਡਿਊਟੀ ਆਪ ਇਕੱਲਿਆਂ ਇਕਾਂਤ ਵਿੱਚ ਕੋਈ ਬਚਨ ਨਹੀਂ ਨਾ ਸੌਣਾ ਉਸ ਟਾਈਮ ਸੁਸਤੀ ਪੈਣ ਦੇਣੀ ਨਾ ਖਾਣਾ ਕੁਝ ਨਾ ਬੋਲਣਾ ਇਹਨਾਂ ਤਿੰਨਾਂ ਚੀਜ਼ਾਂ ਦੇ ਤਲਕ ਨੇ ਅਧਿਆਤਮਕ ਪੜ੍ਹਾਈ ਦੇ ਨਾਲ
ਆ ਤੁਹਾਡੇ ਚੋਂ ਜਿਹੜਾ ਵੀ ਚਾਹੁੰਦਾ ਵੀ ਮੈਂ ਅੰਮ੍ਰਿਤ ਵੇਲੇ ਉੱਠਾਂ ਤੇ ਉੱਠਿਆ ਨਹੀਂ ਜਾਂਦਾ, ਇੱਕ ਦਿਨ ਰਾਤ ਦਾ ਪ੍ਰਸ਼ਾਦਾ ਛੱਡ ਕੇ ਵੇਖੇ ਕਿਵੇਂ ਜਾਗ ਆਉਂਦੀ, ਨਿਰਾ ਦੁੱਧ ਪੀ ਕੇ ਵੇਖਿਓ, ਪ੍ਰਸ਼ਾਦਾ ਤਿਆਗ ਕੇ ਵੇਖਿਓ, ਰਾਤ ਦਾ ਕਿਵੇਂ ਉੱਠਦੇ ਹੋ। ਅਗਲੀ ਪੌੜੀ ਤੁਹਾਡੀ ਏ, ਇੱਕ ਹੈ ਉੱਠਿਆ ਨਹੀਂ ਜਾਂਦਾ, ਇੱਕ ਹੈ ਉੱਠਣਾ ਨਹੀਂ ਚਾਹੁੰਦਾ। ਅੱਖ ਸਤਨਾਮ, ਜੇ ਕੋਈ ਉੱਠਣਾ ਨਹੀਂ ਚਾਹੁੰਦਾ ਉਹਦਾ ਇਲਾਜ ਨਹੀਂ, ਉੱਠਿਆ ਨਹੀਂ ਜਾਂਦਾ ਉਹਦਾ ਇਲਾਜ, ਭਾਵ ਘੱਟ ਖਾਣ ਦਾ ਵੀ ਪਰਮਾਰਥ ਨਾਲ ਤਲਕ ਹੈ। ਘੱਟ ਸੌਣ ਦਾ ਵੀ ਪਰਮਾਰਥ ਨਾਲ ਤਲਕ ਹੈ, ਘੱਟ ਬੋਲਣ ਦਾ ਵੀ ਪਰਮਾਰਥ ਨਾਲ ਤਲਕ ਹੈ। ਆਖੋ ਸਤਨਾਮ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦੋ ਹੁਕਮ, ਔਰ ਮੈਂ ਸੰਗਤ ਨੂੰ ਬੇਨਤੀ ਕਰਦਾ ਅਸੀਂ ਹਾਂ ਚੋਰ। ਆਖੋ ਸਤਨਾਮ, ਇਹ ਮੈਨੂੰ ਮਿੱਤਰ ਨੇ ਸੁਪਨਾ ਸੁਣਾਇਆ ਸੀ, ਮੈਂ ਕਿਹਾ ਚਲੋ ਸਾਡੇ ਇੰਨੇ ਭਾਗ ਪਏ ਨਹੀਂ, ਦਰਸ਼ਨ ਤੈਨੂੰ ਹੋਏ ਨੇ ਪਰ ਚੋਰੀ ਅਸੀਂ ਕਰਨੀ। ਉਸ ਚੋਰੀ ਨੂੰ ਫਿਰ ਅਗਾਂਹ ਵੰਡੀਏ, ਕਈ ਸਰੀਰ ਹੋਣਗੇ ਜਿਨ੍ਹਾਂ ਨੇ ਕਿਹਾ ਕਿ ਮੇਰੀ ਭਗਤੀ ਅੱਗੇ ਨਹੀਂ ਤੁਰਦੀ ਪਈ, ਤੇ ਜੋ ਉਹਨੂੰ ਆਖਿਆ ਨਾ ਹਫ਼ਤੇ 'ਚ ਦੋ ਦਿਨ ਸ਼ਹੀਦਾਂ ਤੇ 6 ਘੰਟੇ ਨਾ ਖਾਣਾ ਨਾ ਬੋਲਣਾ ਨਾ ਸੋਣਾ, ਸਿਮਰਨ 'ਚ ਰਹਿਣਾ ਹੈ, ਤੇ ਸਤਸੰਗਤ ਰੁਕੀਆਂ ਹੋਈਆਂ ਵੀ ਭਗਤੀਆਂ ਜਿਹੜੀਆਂ ਨਾ ਤੁਰ ਪਈ ਗਿਆ। ਆਖੋ ਸਤਨਾਮ, ਚੰਗੇ ਕੰਮ ਦੀ ਚੋਰੀ, ਤੁਸੀਂ ਵੀ ਸੁਣ ਰਹੇ ਹੋ ਤੇ ਕਰਿਓ। ਛੇ ਨਾ ਹੋ ਸਕੇ 4 ਕਰ ਲੈ, 3 ਕਰ ਲੈਣਾ, 2 ਕਰ ਲੈਣਾ, ਰਸ ਆਵੇ ਤੇ ਵਧਦੇ ਜਾਣਾ, ਇਕਾਂਤ ਦੀ ਖੁਰਾਕ ਮਿਲੇਗੀ। ਸੋ ਦਾਸ ਬੇਨਤੀ ਕਰ ਰਿਹਾ, ਇਹ ਇੱਕ ਨੇ ਸੁਪਨ ਦਰਸ਼ਨ, ਇੱਕ ਨੇ ਸ਼ਬਦ ਦਰਸ਼ਨ, ਤੀਸਰੇ ਨੇ ਪ੍ਰਤੱਖ ਦਰਸ਼ਨ। ਬੜੀ ਵੱਡੀ ਕਿਰਪਾ ਹੋਵੇ, ਬੜੀ ਵੱਡੀ ਬਖਸ਼ਿਸ਼ ਹੋਵੇ। ਆ 4 ਦਿਨ ਹੋਏ ਨੇ ਸੁਪਨੇ ਵਿੱਚ ਦਾਸ ਕੀਰਤਨ ਕਰਦੇ, ਉਸ ਤੋਂ 10 ਦਿਨ ਪਹਿਲੇ ਸੁਪਨਾ ਆਇਆ ਕੀਰਤਨ ਕਰਦੇ ਦਾ ਹੀ, ਤੇ ਵਾਜਾ ਨੱਪਦੇ ਹਾਂ ਆਵਾਜ਼ ਨਹੀਂ ਆਉਂਦੀ, ਗਲੇ 'ਚੋਂ ਬੋਲਦੇ ਹਾਂ ਬੋਲਿਆ ਨਹੀਂ ਜਾਂਦਾ। ਕਈ ਵਾਰੀ ਸੁਪਨੇ 'ਚ ਬੰਦਾ ਜ਼ੋਰ ਲਾ ਲਾ ਥੱਕ ਜਾਂਦਾ ਤੇ ਕਾਰਵਾਈ ਨਹੀਂ ਪੈਂਦੀ। ਆ 4 ਦਿਨ ਹੋਏ ਸੁਪਨਾ ਆਇਆ ਕੀਰਤਨ ਕਰ ਰਹੇ ਹਾਂ, ਬੋਲਿਆ ਵੀ ਜਾ ਰਿਹਾ, ਸ਼ਬਦ ਵੀ ਲੱਗਾ, ਸਾਜ਼ ਵੀ ਵੱਜ ਰਹੇ, ਸੰਗਤਾਂ ਵੀ ਬੈਠੀਆਂ। ਮੈਂ ਕਿਹਾ ਅੱਜ ਤੂੰ ਤਰਸ ਕੀਤਾ ਹੈ ਕਿ ਕੀਰਤਨ ਕਰਦੇ ਦਾ ਸੁਪਨਾ ਆਇਆ ਹੈ, ਸੁਪਨ ਦਰਸ਼ਨ। ਇੱਕ ਨੇ ਪ੍ਰਤੱਖ ਦਰਸ਼ਨ, ਪ੍ਰਤੱਖ ਦਰਸ਼ਨਾਂ ਦੇ ਵਿੱਚ ਪਛਾਣ ਚਾਹੀਦੀ। ਅੱਖ ਸਤਨਾਮ, ਪਛਾਣ ਵਾਲੀ ਗੱਲ ਬੜੀ ਵੱਡੀ। ਆ ਹੁਣ ਕੈਨੇਡਾ ਗਏ ਸਾਂ, ਇੱਕ ਰੰਗੀ ਹੋਈ ਬੀਬੀ ਦੇ ਦਰਸ਼ਨ, ਰੰਗੀ ਹੋਈ, ਪਤਾ ਨਹੀਂ ਪੈਰਾਂ ਦੀਆਂ ਲਕੀਰਾਂ ਬਾਬੇ ਨੇ ਕਿਹੋ ਜਿਹੀਆਂ ਬਣਾਈਆਂ ਨੇ। ਕੈਨੇਡਾ 'ਚ ਇੱਕ ਦਿਨ ਬੜਾ ਦਿਲ ਖਰਾਬ ਹੋ ਹੀ ਰਿਹਾ ਕਿ ਜਿਨ੍ਹਾਂ ਦੇ ਘਰਾਂ 'ਚ ਗਏ ਸਾਂ ਸਭ ਨੇ ਵਾਲ ਕੱਟੇ, ਬੜਾ ਮਨ ਖਰਾਬ। ਔਰ ਇੱਕ ਬੰਦੇ ਨੇ ਜਦੋਂ ਇੱਥੋਂ ਤੱਕ ਕਿਹਾ ਕਿ ਮੈਂ ਬਾਬਾ ਈਸ਼ਰ ਸਿੰਘ ਜੀ ਦੇ ਹੱਥਾਂ 'ਚੋਂ ਅੰਮ੍ਰਿਤ ਛਕਿਆ ਤੇ ਪੂਰਾ ਸਿਰ ਦੇ ਵੀ ਵਾਲ ਕੱਟੇ ਤੇ ਦਾੜੀ ਦੇ। ਮੈਂ ਕਿਹਾ ਯਾਰ ਜਦੋਂ ਤੂੰ ਸ਼ੇਪ ਕਰਦਾ ਤੈਨੂੰ ਮਨ ਨੂੰ ਤੇਰਾ ਹਿਲਦਾ ਨਹੀਂ, ਮਨ ਲਾਨਤ ਨਹੀਂ ਕੀ ਭਾਵ ਬਈ ਦੁਨਿਆਵੀ ਕਾਰਨਾਂ ਕਰਕੇ ਬਸ ਸੰਗਤ ਐਸੀ ਹੋ ਗਈ। ਉਹਦੇ ਨਾਲ ਵਾਅਦਾ ਕਰਕੇ ਆਇਆ ਵੀ ਅਪ੍ਰੈਲ ਵਿੱਚ ਤੂੰ ਅੰਮ੍ਰਿਤ ਛਕਣਾ। ਹੱਕ ਸਤਨਾਮ, ਕਿਉਂ ਕਈ ਬਾਰਡਰ ਤੋਂ ਬੜੀ ਪਰੇ ਹੁੰਦੇ ਨੇ, ਇੱਕਦਮ ਨਹੀਂ ਡਿੱਗਦੇ। ਕਿਤੇ ਕਿਤੇ ਤੇ ਮਨ ਬੜਾ ਖਰਾਬ ਵੀ ਹੋਇਆ, ਇਸ ਤਰ੍ਹਾਂ ਦੇ 8-10 ਘਰ ਜਦੋਂ ਇਕੱਠੇ ਲਗਾਤਾਰ ਇੱਕ ਦੇ ਨਾਲ ਕਿ ਨਾ ਜਗਜੀਤ ਸਿੰਘ ਏ ਨਾ ਸ਼ਮਸ਼ੇਰ ਸਿੰਘ ਏ, ਪਰ ਸਿਰ ਦੇ ਵੀ ਵਾਲ ਹਿੰਦੂ ਵਾਂਗ ਕੱਟੇ ਨੇ, ਦਾੜੀ ਦੇ ਵੀ ਕੱਟੇ, ਟੋਟਲ ਸ਼ੇਪ ਕਰਦੇ, ਬਾਕੀ ਜੀਵਨ ਉੱਚਾ ਸੁੱਚਾ।
لیکن اس چیز والوں بڑی بڑی کمی ہے تے کدی کدی من بڑا پرسن بھی ہونا جدوں کسے رنگیاں ہویاں دے گھر مل جانے آخو ستنام رنگیاں ہیں کنیڈا جی ایک دن ایہو جہا لنگیا ہے کہ ایڈی ایک رنگی ہوئی بی بی دے درشن ہوئے ساتھ سنگت کچھ گلاں دے بڑیاں پیار والیاں ہیں کٹھ تے دسان والیاں نہیں کہ او دا پچھلا جنم تک انہوں اپنا یاد آخو ستنام اینی کرتا وہ جیوں دسن لگی ویراگ کی اکھاں دا رنگ بدل گیا چہرے دی گل ہی بدل گئی بخشش سی گرو نانک آواز بدل گئی پورے 15 منٹ بول نہیں رہی رنگ وچ ویراگ کی ہوندا اسی سن دے رہے کیونکہ سکھ کدی یہ نہ سوچے میں کیرتنیاں وا میں کچھ بن گیا جدوں کوئی اس طرح دا اچا لبے تے پھر آپ نہ کچھ بولے کچھ لبے اور اس بی بی نو ساتھ سنگت سلطان پور لودھی کنیڈا تو آئی سی بھن نانکی دا ویڑا حق ستنام اس نو اوتھے

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਏ 22 ਨਵੰਬਰ 1998 ਦਾ ਦਿਨ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿੱਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਵਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦਿਆਂ ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਹੁਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦਿਆਂ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੀ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਬਾਲੇ ਤੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੀ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ ਦਿੱਤਾ। ਗੁਰੂ ਖਾਲਸਾ ਜੀ ਨੇ ਵੀ ਪਿਛਲੇ 300 ਸਾਲ ਤੋਂ ਆਪਣੇ ਲੋਕ ਪ੍ਰਲੋਕ ਦੇ ਸੁੱਖ ਦਾ ਤੇ ਸਤਿਗੁਰੂ ਜੀ ਦੀਆਂ ਮਿਹਰਾਂ ਦਾ ਪਾਤਰ ਬਣਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਕੁਰਬਾਨੀਆਂ ਦਾ ਅਤੇ ਸਰਬੱਤ ਮਾਨਵਤਾ ਦੇ ਭਲੇ ਲਈ ਤਤਪਰ ਰਹਿਣ ਦਾ ਇਤਿਹਾਸ ਰਚਿਆ ਹੈ। ਅੱਜ ਸਾਡੇ ਸਾਰਿਆਂ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਆਪਣੇ ਗੁਰਦੇਵ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਪੂਜਨੀਕ ਮਾਤਾ ਸਾਹਿਬ ਕੌਰ ਜੀ ਦੀਆਂ ਅਨੰਤ ਬਖਸ਼ਿਸ਼ਾਂ ਦਾ ਆਪਣੇ ਬਜ਼ੁਰਗਾਂ ਵਾਂਗ ਅਧਿਕਾਰੀ ਬਣਨ ਲਈ ਇਹ 300 ਸਾਲਾ ਸਾਜਨਾ ਦਿਵਸ ਮਨਾਉਣ ਜਾ ਰਹੇ ਹਾਂ। ਸਾਰੇ ਸੰਸਾਰ ਵਿੱਚ ਫੈਲ ਚੁੱਕੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਇਸ ਦੇ ਲਈ ਬੜੇ ਸੁੱਚੇ ਜਿਹੇ ਚਾਓ ਨਾਲ ਕਮਰ ਕੱਸੇ ਕਰ ਰਹੇ ਹਨ। ਇਸ ਸੁਭਾਗੀ ਅਵਸਰ ਤੇ ਗੁਰੂ ਦੀਆਂ ਮਿਹਰਾਂ ਨਾਲ ਨਿਵਾਜੀ ਇਸ ਆਨੰਦਪੁਰੀ ਵਿਖੇ ਇਕੱਤਰ ਹੋਈਆਂ ਅਣਗਿਣਤ ਗੁਰਸਿੱਖ ਰੂਹਾਂ ਨੂੰ ਗੁਰੂ ਪਾਤਸ਼ਾਹ ਦੇ ਮਹਾਨ ਕੀਰਤਨੀਏ ਗੁਰਸੰਗਤਾਂ ਦੀਆਂ ਅਸੀਸਾਂ ਦੇ ਪਾਤਰ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਹੀਂ ਗੁਰੂ ਦੀਆਂ ਅਨੰਤ ਮਿਹਰਾਂ ਦਾ ਅਹਿਸਾਸ ਕਰਾਉਣ ਅਤੇ ਗੁਰੂ ਗੋਦ ਦਾ ਅਧਿਕਾਰੀ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਗੁਰੂ ਪਿਤਾ ਦੇ ਇਸ ਮਾਨਵ ਸੰਸਾਰ ਵਿੱਚ ਪਰ ਉਪਕਾਰੀ ਬਣ ਕੇ ਆਉਣ ਅਤੇ ਅਕਾਲ ਪੁਰਖ ਜੀ ਵੱਲੋਂ ਬਖਸ਼ਿਸ਼ ਹੋਏ ਤਪ ਤੇਜ ਦਾ ਤਾਰਨੀ ਬਣਾਉਣ ਵਾਲੇ ਗੁਰਬਚਨਾਂ ਦਾ ਕੀਰਤਨ ਕਰਨਾ ਹੈ। ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਟੀ ਸੀਰੀਜ਼ ਕੰਪਨੀ ਦੇ ਸੰਚਾਲਕ ਸ੍ਰੀ ਗੁਲਸ਼ਨ ਕੁਮਾਰ ਅਤੇ ਸ੍ਰੀ ਦਰਸ਼ਨ ਕੁਮਾਰ ਜੀ ਨੇ ਇਸ ਕੀਰਤਨ ਨੂੰ ਸੰਸਾਰ ਦੇ ਹਰ ਕੋਨੇ ਤੱਕ ਸੰਚਾਰਿਤ ਕਰਨ ਅਤੇ ਸਦੀਵੀ ਯਾਦਗਾਰ ਬਣਾਉਣ ਲਈ ਇਸ ਨੂੰ ਰਿਕਾਰਡ ਕਰਕੇ ਸੰਗਤਾਂ ਤੱਕ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪਿਛਲੇ ਕਾਫੀ ਅਰਸੇ ਤੋਂ ਇਹ ਇਸ ਸੇਵਾ ਵਿੱਚ ਲੱਗ ਕੇ ਸਿੱਖ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਮੇਰੀ ਗੁਰੂ ਪਿਤਾ ਦੇ ਇਸ ਪਾਵਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ
सेवादार होने के नाते आईया हुई समूह संगतां गुरु के इन्हां महान कीर्तनियां श्री दर्शन कुमार जी अते ओ सारे सज्जन जेड़े इस वड्डे मुल्ले कार्ज नूं माण भरिया इतिहासक कार्ज बनाउण विच रुझे होए हन उन्हां दी चढ़दी कला अते खुशियां भरी जिंदगी लई अरदास है गुरु राखा। वाहिगुरु जी का खालसा, वाहिगुरु जी की फतेह।

मन बिरतियां जोड़ो, अपने मना नू ऐसी थां ते

ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤਵੀ ਤੇ ਸਮਾਧੀ ਲਾਈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨਹੀਂ ਆਖਿਆ ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਕਿਤਨੀ ਗਰਮੀ ਹੈ ਇੱਥੇ, ਫਿਰ ਇਸ ਤੋਂ ਬਾਅਦ ਅੱਜ ਦੀ ਗਰਮੀ ਦਾ ਅੰਦਾਜ਼ਾ ਲਾਓ। ਇੰਡੀਆ ਤੇ ਪਾਕਿਸਤਾਨ ਕਿੰਨੀ ਗਰਮੀ ਹੋਏਗੀ? ਜਿਸ ਹਵੇਲੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ, ਸਾ ਧਰਤੀ ਪਈ ਹਰਿਆਵਲੀ, ਤਨ ਹੈ ਉਹ ਹਵੇਲੀ ਤੇ ਤਨ ਹੈ ਉਹ ਭੱਠੀ, ਜਿਸ ਭੱਠੀ ਦੇ ਉੱਪਰ ਤਨ ਹੈ ਉਹ ਤਵੀ, ਜਿਸ ਤਵੀ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਮਾਧੀ ਲਾਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਲਾਹੌਰ ਦੀਆਂ ਉੱਚੀਆਂ ਹਵੇਲੀ ਦੀਆਂ ਉੱਚੀਆਂ ਕੰਧਾਂ, ਅੰਦਰ ਕੋਈ ਹਵਾ ਜਾਣ ਦਾ ਵੀ ਰਸਤਾ ਨਹੀਂ, ਤੇ ਚੰਦੂ ਨੇ ਇੱਕ ਸਵਾਲ ਕੀਤਾ, ਆਖਿਆ ਗੁਰੂ ਅਰਜਨ ਦੇਵ ਜੀ, ਜੇ ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਮੰਨ ਲਵੋ, ਤੁਹਾਡੀ ਪੂਜਾ ਕੀਤੀ ਜਾਏਗੀ, ਤੁਹਾਡਾ ਸਤਿਕਾਰ ਕੀਤਾ ਜਾਏਗਾ, ਜੇ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਨਾ ਮੰਨਿਆ, ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੇ ਮੇਰੀ ਬੱਚੀ ਦਾ ਰਿਸ਼ਤਾ ਨਾ ਕੀਤਾ,

ਇਹ ਭੱਠੀ ਤਪਦੀ ਹੈ ਜਿਹਦੇ ਵਿੱਚ ਕਈ ਮਣ ਲੱਕੜ ਪਈ ਹੈ। ਇਹਦੇ ਉੱਪਰ ਇੱਕ ਤਵੀ ਰੱਖੀ ਜਾਏਗੀ, ਉਸ ਤਵੀ ਦੇ ਉੱਪਰ ਤੁਹਾਨੂੰ ਸਮਾਧੀ ਲੈਣੀ ਪਵੇਗੀ। ਫਿਰ ਇੱਥੇ ਬਸ ਨਹੀਂ, ਤਵੀ ਲਾਲ ਹੋ ਜਾਏਗੀ, ਸਮਾਧੀ ਲੈਣੀ ਪਵੇਗੀ। ਉਸ ਤੋਂ ਬਾਅਦ ਸੂਰਜ ਦੀ ਅਤ ਗਰਮੀ ਅਤੇ ਉਸ ਤੋਂ ਬਾਅਦ ਰੇਤਾ ਦੇ ਗਰਮ ਰੇਤਾ ਉਹਦੇ ਕੜਛੇ ਭਰ ਭਰ ਕੇ ਤੁਹਾਡੇ ਸਿਰ ਤੇ ਪਾਏ ਜਾਣਗੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਇਹ ਤੇਰੀ ਲਾਲ ਤਵੀ ਸਾਡੇ ਲਈ ਕੋਮਲ ਫੁੱਲਾਂ ਦੀ ਸੇਜ ਹੈ, ਤੇਰਾ ਸੜਦਾ ਤੇ ਬਲਦਾ ਰੇਤਾ ਸਾਡੇ ਲਈ ਫੁੱਲਾਂ ਦੀ ਵਰਖਾ ਹੈ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਕੋਈ ਗੱਲ ਨਹੀਂ, ਇਹ ਸਾਰਾ ਕੁਝ ਸਾਨੂੰ ਮਨਜ਼ੂਰ ਹੈ, ਕਿਉਂਕਿ ਸਾਨੂੰ ਸਾਧ ਸੰਗਤ ਨੇ ਇੱਕ ਚਿੱਠੀ ਲਿਖੀ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ, ਕਿਉਂਕਿ ਚੰਦੂ ਨੇ ਆਪਣੇ ਆਪ ਨੂੰ ਚਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਇੱਕ ਵਾਰੀ ਸਾਰੇ ਪੜ੍ਹ ਲਈਏ ਪਹਿਲਾਂ।

ਜੇ ਤੂੰ ਅੱਜ ਠੰਡੀ ਹੋ ਗਈ ਤੇ ਕੱਲ ਨੂੰ ਲੋਕ ਕਹਿਣਗੇ ਕਿ ਗੁਰੂ ਅਰਜਨ ਆਪਣੀ ਸ਼ਕਤੀ ਦਿਖਾ ਕੇ ਅੱਗ ਨੂੰ ਠੰਡਾ ਕਰ ਗਿਆ ਤੇਰੇ ਅੰਦਰ ਜਿਤਨੀ ਵੀ ਤਪਸ਼ ਹੈ ਉਹ ਅੱਜ ਸਾਰੀ ਵਿਖਾ ਦੇ ਤੂੰ ਜਿਤਨੀ ਜ਼ਿਆਦਾ ਤਪੇਂਗੀ ਮੇਰਾ ਇਮਤਿਹਾਨ ਦਾ ਪੇਪਰ ਚੰਗਾ ਹੋਵੇਗਾ ਐ ਤਵੀ ਜਿਤਨੀ ਤੇਰੇ ਅੰਦਰ ਤਪਸ਼ ਹੈ ਤੂੰ ਆਪਣੀ ਤਪਸ਼ ਵੀ ਅੱਜ ਦਿਖਾ ਦੇ ਤੇ ਹਜ਼ੂਰ ਨੇ ਸੂਰਜ ਨੂੰ ਵੀ ਇਹ ਗੱਲ ਕਹੀ ਕਿ ਜਿਤਨਾ ਤੂੰ ਅੱਜ ਤਪ ਸਕਨੇ ਜਿਤਨੀ ਤੇਰੇ ਅੰਦਰ ਗਰਮੀ ਹੈ ਉਹ ਸਾਰੀ ਅੱਜ ਲਾਹੌਰ ਦੀ ਹਵੇਲੀ ਵਿੱਚ ਸੁੱਟ ਦੇ ਤਾਂ ਕਿ ਮੇਰਾ ਇਮਤਿਹਾਨ ਹੋਵੇ ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਨੇ ਤਵੀ ਤੇ ਸਾਹਮਣੇ ਖੜਾ ਸਾਈਂ ਮੀਆਂ ਮੀਰ ਹਜ਼ੂਰ ਕਹਿੰਦੇ ਨੇ ਸਾਈਂ ਜੀ ਤੁਸੀਂ ਕਿਸੇ ਦਿਨ ਇੱਕ ਸਵਾਲ ਕੀਤਾ ਸੀ ਉਹ ਸਵਾਲ ਕਿਹੜਾ ਹੈ ਮੀਆਂ ਮੀਰ ਜੀ ਨੇ ਇੱਕ ਸਵਾਲ ਕੀਤਾ ਸੀ ਭਲਾ ਇਹ ਕਿਵੇਂ ਹੋ ਸਕਦਾ ਖੁਸ਼ੀ ਤੇ ਗਮੀ ਨੂੰ ਇੱਕੋ ਜਿਹਾ ਕੋਈ ਮੰਨੇ ਖੁਸ਼ੀ ਤਾਂ ਖੁਸ਼ੀ ਹੁੰਦੀ ਹੈ ਤੇ ਗਮੀ ਗਮੀ ਹੁੰਦੀ ਹੈ ਜਿਤਨਾ ਬੰਦਾ ਕਿਸੇ ਦੇ ਵਿਆਹ ਤੇ ਖੁਸ਼ ਹੁੰਦਾ ਤੇ ਜਦੋਂ ਕਿਸੇ ਦੀ ਅਰਥੀ ਨਾਲ ਜਾ ਰਿਹਾ ਹੋਵੇ ਉਹ ਖੁਸ਼ੀ ਤਾਂ ਨਹੀਂ ਨਾ ਹੁੰਦੀ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਇੱਕ ਪੌੜੀ ਉਚਾਰੀ ਏ ਉਹ ਕਿਹੜੀ ਪੌੜੀ ਏ ਤੁਸੀਂ ਵੀ ਸਾਰੇ ਰੋਜ਼ ਪੜ੍ਹਦੇ ਹੋ

ਜਦੋਂ ਮੈਂ ਹਰਿਮੰਦਰ ਸਾਹਿਬ ਤਖ਼ਤ ਤੇ ਬੈਠਦਾ ਸੀ ਤੇ ਅੱਜ ਮੈਂ ਤਵੀ ਤੇ ਬੈਠਾ, ਕਹਿੰਦੇ ਨੇ ਮੇਰੇ ਚਿਹਰੇ ਵਿੱਚ ਕੋਈ ਫਰਕ ਤਾਂ ਨਹੀਂ ਆਇਆ ਉਦੋਂ ਤੋਂ ਅੱਜ ਦਾ।

ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੋਇਆ। ਕਹਿੰਦੇ ਕਿ ਇਹਦੀ ਭਗਤੀ ਲੋਕਾਂ ਨੂੰ ਚੰਗੀ ਨਾ ਲੱਗੀ, ਇਹਦੇ ਘਰਦਿਆਂ ਨੂੰ ਵੀ ਚੰਗੀ ਨਾ ਲੱਗੀ। ਉਹਨਾਂ ਨੇ ਇੱਕ ਜ਼ਹਿਰ ਦਾ ਪਿਆਲਾ ਤਿਆਰ ਕੀਤਾ ਤੇ ਨਾਲ ਇਹ ਗੱਲ ਕਹਿ ਦਿੱਤੀ ਕਿ ਪਰਮਾਤਮਾ ਨੇ ਤੇਰੇ ਲਈ ਅੰਮ੍ਰਿਤ ਦਾ ਪਿਆਲਾ ਭੇਜਿਆ, ਤੂੰ ਇਹ ਪੀ ਲੈ ਤੇ ਜਿਸ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਅੰਮ੍ਰਿਤ ਪੀਣਾ ਹੈ, ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ

ਤੇ ਅੰਮ੍ਰਿਤ ਪੀ ਕੇ ਤੇ ਅਮਰ ਹੋ ਜਾਂਦਾ ਹੈ। ਕਹਿੰਦੇ ਕਿ ਮੀਆਂ ਇਸਨੇ ਮੀਰਾਂ ਨੇ ਅੰਮ੍ਰਿਤ ਦੇ ਪਿਆਲੇ ਨੂੰ ਹੱਸ ਕੇ ਆਪਣੇ ਹੱਥਾਂ ਤੇ ਲਿਆ। ਹੈ ਤਾਂ ਜ਼ਹਿਰ ਦਾ ਪਿਆਲਾ ਸੀ ਪਰ ਜਿਹੜਾ ਜ਼ਹਿਰ ਸਮਝੇ ਹੀ ਨਾ। ਤੇ ਸਾਧ ਸੰਗਤ, ਇੱਥੇ ਇੱਕ ਭੇਦ ਹੈ ਇੱਕ ਗੱਲ ਦਾ। ਇਹ ਪਿਆਲਾ ਤਾਂ ਜ਼ਹਿਰ ਦਾ ਸੀ ਪਰ ਜਦੋਂ ਨਾਮ ਜਪਣ ਵਾਲਿਆਂ ਦੇ ਹੱਥਾਂ ਤੇ ਗਿਆ ਇਹ ਜ਼ਹਿਰ ਨਾ ਰਹੀ, ਇਹ ਅੰਮ੍ਰਿਤ ਬਣ ਗਈ। ਪੀਆ ਜਬ ਜ਼ਹਿਰ ਕਾ ਪਿਆਲਾ ਤੋ ਅੰਮ੍ਰਿਤ ਕਾ ਮਜ਼ਾ ਪਾਇਆ, ਛੁਆ ਜਬ ਨਾਗ ਕੇ ਫਨ ਕੋ ਮਦਨ ਮੋਹਨ ਨਜ਼ਰ ਆਇਆ। ਇਹ ਬੰਦਗੀ ਵਾਲਿਆਂ ਦੀ ਦਾਸਤਾਨ ਹੈ, ਇਹ ਬੰਦਗੀ ਕਰਨ ਵਾਲਿਆਂ ਦੀ ਕਹਾਣੀ ਹੈ। ਅਜੇ ਹਜ਼ੂਰ ਤਵੀ ਤੇ ਬੈਠੇ ਨੇ ਤੇ ਕਹਿੰਦੇ ਨੇ ਸਾਈਂ ਮੀਆਂ ਮੀਰ ਜੀ, ਅੱਜ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦੇ ਰਿਹਾ। ਤੁਸੀਂ ਕਿਹਾ ਸੀ ਇਹ ਕਿਵੇਂ ਹੋ ਸਕਦਾ ਹੈ, ਖੁਸ਼ੀ ਤੇ ਗਮੀ ਨੂੰ ਕੋਈ ਇੱਕੋ ਜਿਹਾ ਸਮਝੇ। ਅੱਜ ਤੁਸੀਂ ਦੇਖ ਲਓ ਮੇਰੇ ਚਿਹਰੇ ਤੇ

ਦਾ ਖੇੜਾ ਟਪਕਦਾ ਹੈ। ਤੁਸੀਂ ਸਵਾਲ ਕੀਤਾ ਸੀ ਇਹ ਕਿਵੇਂ ਹੋ ਸਕਦਾ ਹੈ, ਨੇ ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਦੇ ਅੱਗੇ ਕੀਤਾ। ਕੋਈ ਐਸਾ ਭਗਤ ਹੈ ਜਿਹੜਾ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਕਰਕੇ ਸਮਝੇ? ਭਗਵਾਨ ਕਹਿਣ ਲੱਗੇ, ਨਾਮਦੇਵ, ਹਾਂ ਐਸੇ ਭਗਤ ਵੀ ਨੇ ਜਿਨ੍ਹਾਂ ਭਗਤਾਂ ਨੇ ਸੋਨੇ ਤੇ ਮਿੱਟੀ ਨੂੰ ਇੱਕ ਜਾਣਿਆ ਹੈ। ਸਤਸੰਗਤ ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਸਮਝੇ ਉਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਆ ਪੜ੍ਹਦੇ ਹੋ ਨਾ ਤੁਸੀਂ,

ਕਵਲ ਰਹਿੰਦਾ ਪਰ ਜਿਉਂ ਜਿਉਂ ਪਾਣੀ ਵੱਧਦਾ ਜਾਏਗਾ ਕਵਲ ਫੁੱਲ ਵੀ ਵੱਧਦਾ ਜਾਏਗਾ। ਮੈਂ ਅਰਜ਼ ਕਰ ਰਿਹਾ ਸੀ ਕਿ ਮਿੱਟੀ ਤੇ ਸੋਨੇ ਨੂੰ ਇੱਕ ਸਮਝਣ ਵਾਲਾ ਭਗਤ ਨਾਮਦੇਵ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਕੀ ਮੈਨੂੰ ਵਿਖਾ ਸਕਦੇ ਹੋ ਜਿਸ ਨੇ ਮਿੱਟੀ ਤੇ ਸੋਨੇ ਨੂੰ ਇੱਕ ਸਮਝਿਆ ਹੋਵੇ। ਸਤਸੰਗ ਦੋ ਇਸਤਰੀ ਪੁਰਸ਼ ਸਨ ਪਰ ਭਗਤੀ ਵਿੱਚ ਹਰ ਵੇਲੇ ਲੀਨ ਰਹਿੰਦੇ ਸਨ। ਸੁੱਖ ਨੂੰ ਵੀ ਉਸਦੀ ਦਾਤ ਸਮਝਦੇ ਸਨ ਤੇ ਦੁੱਖ ਨੂੰ ਵੀ ਉਸਦੀ ਹੀ ਦਾਤ ਸਮਝਦੇ ਸਨ। ਜੰਗਲ ਵਿੱਚ ਲੱਕੜਾਂ ਤੋੜਨ ਜਾਂਦੇ ਨੇ, ਅਧੀਆਂ ਲੱਕੜਾਂ ਬਾਜ਼ਾਰ ਵਿੱਚ ਵੇਚਦੇ ਨੇ, ਅਧੀਆਂ ਲੱਕੜਾਂ ਨਾਲ ਆਪਣੀ ਰਸੋਈ ਦਾ ਕਾਰੋਬਾਰ ਕਰਦੇ ਨੇ। ਅੱਜ ਇੱਕ ਸਮਾਂ ਐਸਾ ਆਇਆ ਅਕਾਲ ਪੁਰਖ ਨੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਿਹੜੇ ਪਾਸੋਂ ਉਹਨਾਂ ਨੇ ਆਉਣਾ ਸੀ। ਤੇ ਭਗਤ ਨਾਮਦੇਵ ਜੀ ਨੂੰ ਲੈ ਕੇ ਆਪ ਇਸ ਜੰਗਲ ਦੇ ਕੁਝ ਦਰਖਤਾਂ ਦੇ ਪਿੱਛੇ ਖੜੇ ਹੋ ਗਏ ਤੇ ਕੀ ਦੇਖਦੇ ਨੇ, ਪਿੱਛੇ ਪਿੱਛੇ ਇਸਤਰੀ ਹੈ, ਅੱਗੇ ਅੱਗੇ ਪੁਰਸ਼ ਹੈ। ਇਹਨਾਂ ਦਾ ਨਾਮ ਹੈ ਰੰਗ।

ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਗਾਉਂਦੇ ਜਦੋਂ ਇਨ੍ਹਾਂ ਮੋਹਰਾਂ ਦੇ ਕੋਲ ਆਏ ਤੇ ਸਾਧ ਸੰਗਤ ਜਿਹੜਾ ਪੁਰਸ਼ ਸੀ ਨਾ ਉਹਨੇ ਲੱਕੜਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਬੁੱਕ ਭਰ ਭਰ ਕੇ ਮਿੱਟੀ ਦੇ ਮੋਹਰਾਂ ਤੇ ਪਾ ਰਿਹਾ। ਇਸਤਰੀ ਨੇ ਪਿੱਛੋਂ ਦੇਖਿਆ ਤੇ ਕਹਿਣ ਲੱਗੀ ਇਹ ਕੀ ਕਰ ਰਹੇ ਹੋ? ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਨਹੀਂ, ਮੈਨੂੰ ਦੱਸੋ ਕਿ ਲੱਕੜਾਂ ਦਾ ਭਾਰ ਜ਼ਿਆਦਾ ਹੈ, ਸ਼ਾਇਦ ਤੁਸੀਂ ਥਕੇਵਾਂ ਮਹਿਸੂਸ ਕਰ ਰਹੇ ਹੋ ਤਾਂ ਲੱਕੜਾਂ ਤੁਸੀਂ ਥੱਲੇ ਰੱਖ ਦਿੱਤੀਆਂ ਨੇ। ਫਿਰ ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਇਸਤਰੀ ਕੁਝ ਦੱਸਣਾ ਪਵੇਗਾ। ਕਹਿਣ ਲੱਗਾ ਇਹ ਕੁਝ ਮੋਹਰਾਂ ਪਈਆਂ ਸਨ ਸੋਨੇ ਦੀਆਂ, ਹੈ ਤਾਂ ਮਿੱਟੀ, ਇਨ੍ਹਾਂ ਇਸ ਮਿੱਟੀ ਦੇ ਉੱਪਰ ਮੈਂ ਮਿੱਟੀ ਪਾ ਰਿਹਾ। ਤੇ ਕਹਿਣ ਲੱਗੀ ਕਾਹਦੇ ਵਾਸਤੇ? ਕਹਿਣ ਲੱਗਾ ਮੈਂ ਸੋਚਿਆ ਕਿ ਇਸਤਰੀ ਦਾ ਮਨ ਗਹਿਣੇ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ। ਮੈਂ ਸੋਚਿਆ ਜੇ ਕਿਤੇ ਤੇਰੀ ਨਜ਼ਰ ਵਿੱਚ ਇਹ ਮੋਹਰਾਂ ਪੈ ਗਈਆਂ ਤੇ ਤੇਰਾ ਮਨ ਪਰਮਾਤਮਾ ਨਾਲੋਂ ਟੁੱਟ ਕੇ ਇਹਨਾਂ ਮੋਹਰਾਂ ਵਿੱਚ ਆ ਜਾਏਗਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇੰਨਾ ਬਚਨ ਆਖਿਆ ਤਾਂ ਇਹ ਇਸਤਰੀ ਕਹਿਣ ਲੱਗੀ, ਤੁਸੀਂ ਇਹਨਾਂ ਮੋਹਰਾਂ ਨੂੰ ਕੀ ਸਮਝਦੇ ਹੋ? ਕਹਿਣ ਲੱਗਾ ਮਿੱਟੀ। ਤੇ ਕਹਿਣ ਲੱਗੇ ਇਹ ਜਿਹੜੀ ਧਰਤੀ ਤੂੰ ਚੁੱਕ ਚੁੱਕ ਕੇ ਬੁੱਕ ਭਰ ਭਰ ਕੇ ਮੋਹਰਾਂ ਤੇ ਪਾ ਰਹੇ ਹੋ ਉਹ ਕੀ ਹੈ? ਕਹਿਣ ਲੱਗੀ ਉਹ ਵੀ ਮਿੱਟੀ। ਬੜਾ ਸੁੰਦਰ ਜਵਾਬ ਦਿੱਤਾ ਇਸ ਇਸਤਰੀ ਨੇ। ਧਨ ਨੇ ਉਹ ਇਸਤਰੀਆਂ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਹੈ। ਕਹਿਣ ਲੱਗੀ ਜੇ ਮਿੱਟੀ ਵਿੱਚ ਤੇ ਸੋਨੇ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਕਹਿੰਦੇ ਨੇ ਇੱਕ ਤਿਲ ਮਾਤਰ ਦਾ ਵੀ ਜੇ ਫਰਕ ਨਹੀਂ, ਜੇ ਸੋਨੇ ਵਿੱਚ ਤੇ ਮਿੱਟੀ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਤੇ ਕਹਿਣ ਲੱਗੀ ਫਿਰ ਫਾਇਦਾ ਕੀ ਹੈ ਸਵਾਮੀ ਜੀ ਮਿੱਟੀ ਤੇ ਮਿੱਟੀ ਪਾਈ ਦਾ? ਫਿਰ ਮਿੱਟੀ ਦੇ ਉੱਪਰ ਮਿੱਟੀ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ। ਇਸ ਨੇ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਮਨਾਇਆ ਕਿ ਮੇਰੇ ਨਾਲੋਂ ਵੀ ਮੇਰੀ ਇਸਤਰੀ ਦੀ ਅਵਸਥਾ ਉੱਚੀ ਹੈ। ਭਗਤ ਨਾਮਦੇਵ ਜੀ ਨੇ ਇਨ੍ਹਾਂ ਦੋਵਾਂ ਭਗਤਾਂ ਨੂੰ ਨਮਸਕਾਰ ਕੀਤੀ ਤਾਂ ਹਜ਼ੂਰ ਤਵੀ ਤੇ ਬੈਠ ਕੇ ਜਵਾਬ ਦੇ ਰਹੇ ਨੇ।

ਇੱਕ ਅੱਖਰ ਦਾ ਨਿਖੇੜਾ ਕਰਨਾ। ਕਈ ਗੁਰਸਿੱਖ ਇੱਥੇ ਅਪਮਾਨ ਪੜ ਜਾਂਦੇ ਨੇ, ਲੇਕਿਨ ਹੈ ਇੱਥੇ

ਅਪਮਾਨ ਕਹਿੰਦੇ ਨੇ ਬੇਇੱਜ਼ਤੀ ਨੂੰ, ਕਹਿੰਦੇ ਨੇ ਕਿ ਫਲਾਣੇ ਨੇ ਫਲਾਣੇ ਬੰਦੇ ਦਾ ਬੜਾ ਅਪਮਾਨ ਕੀਤਾ। ਤੇ ਜੇ ਕਿਸੇ ਦਾ ਮਾਨ ਹੋ ਜਾਏ, ਕਿਸੇ ਨੂੰ ਫੁੱਲਾਂ ਦਾ ਹਾਰ ਪਹਿਨਾ ਦਿੱਤਾ ਜਾਏ, ਕਿਸੇ ਨੂੰ ਸਿਰ ਪਾਉ ਦੇ ਦਿੱਤਾ ਜਾਏ, ਬੜਾ ਖੁਸ਼ ਹੋ ਜਾਂਦਾ। ਤੇ ਜੇ ਕਿਸੇ ਦਾ ਕਿਸੇ ਔਗਣ ਕਰਕੇ ਅਪਮਾਨ ਹੋ ਜਾਏ, ਚਾਰ ਬੰਦੇ ਉਹਦਾ ਅਪਮਾਨ ਕਰ ਦੇਣ, ਤਾਂ ਐਸੇ ਮਨੁੱਖ ਨੂੰ ਸਿਰ ਛੁਪਾਉਣ ਦੀ ਕੋਈ ਥਾਂ ਨਹੀਂ ਮਿਲਦੀ।

ਸੱਚੇ ਪਾਤਸ਼ਾਹ ਇਸ ਲਾਹੌਰ ਦੀ ਹਵੇਲੀ ਵਿੱਚ ਇਹਨਾਂ ਦੁਸ਼ਟਾਂ ਨੇ ਰਸਤਾ ਬਲਾਕ ਕੀਤਾ ਹੋਇਆ, ਪਹਿਰੇ ਲਾਏ ਹੋਏ ਨੇ ਇਸ ਹਵੇਲੀ ਦੇ ਜਿਤਨੇ ਗੇਟ ਨੇ ਉਹ ਸਾਰੇ ਬੰਦ ਨੇ। ਇਸ ਹਵੇਲੀ ਦੇ ਬਾਹਰ ਸੰਗਤਾਂ ਉਡੀਕ ਕਰਦੀਆਂ ਨੇ ਆਪ ਜੀ ਦੀਆਂ, ਪਰ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਆਪ ਜੀ ਦੇ ਪਾਵਨ ਸਰੀਰ ਤੇ ਕੀ ਬੀਤ ਰਹੀ ਹੈ। ਇਸ ਵੇਲੇ ਇਸ ਹਵੇਲੀ ਦੇ ਵਿੱਚ ਆਪ ਇਕੱਲੇ ਹੋ,

ਅਸੀਂ ਤਾਂ ਇੱਥੇ ਬੈਠੇ ਨਹੀਂ ਪੜ ਸਕਦੇ, ਸਾਡੇ ਥੱਲੇ ਕਲੀਨ ਵਿਛੇ ਹੋਏ ਨੇ, ਸਾਨੂੰ ਇੱਥੇ ਬਹਿ ਕੇ ਪੜਨਾ ਬੜਾ ਔਖਾ ਹੈ, ਤੇ ਪੜਨ ਵਾਲਿਆਂ ਨੇ ਤਵੀ ਤੇ ਬਹਿ ਕੇ ਪੜ ਲਿਆ। ਆਓ ਇੱਕ ਵਾਰੀ ਇਸ ਧੁਨੀ ਵਿੱਚ ਪੜ ਲਈਏ।

ਇਹ ਜਿਤਨੇ ਜ਼ੁਲਮ ਆਪ ਜੀ ਦੇ ਸਰੀਰ ਤੇ ਹੋ ਰਹੇ ਨੇ, ਇਹ ਇਤਨੇ ਅਸਹਿ ਤੇ ਅਕਹਿ ਇੱਕ ਜ਼ੁਲਮ ਨੇ। ਆਪ ਜੀ ਦੀ ਤਾਂ ਸ਼ਹੀਦੀ ਹੋ ਜਾਏਗੀ, ਇਹ ਜ਼ੁਲਮ ਆਪ ਜੀ ਨੂੰ ਮਾਰ ਦੇਣਗੇ। ਤਾਂ ਹਜ਼ੂਰ ਕਹਿੰਦੇ ਨੇ

ਕੋਈ ਨਹੀਂ ਕਿਸੇ ਨੂੰ ਮਾਰ ਸਕਦਾ। ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ। ਜਦੋਂ ਤੱਤੀ ਤਵੀ ਦੀ ਸਮਾਧੀ ਹਜ਼ੂਰ ਦੀ ਖੁੱਲੀ, ਸਾਰਾ ਸਰੀਰ ਹਜ਼ੂਰ ਦਾ ਛਾਲੇ ਛਾਲੇ ਹੋ ਗਿਆ। ਚੰਦੂ ਕਹਿਣ ਲੱਗਾ, ਅਜੇ ਵੀ ਮੇਰੀ ਬੱਚੀ ਦਾ ਰਿਸ਼ਤਾ ਮਨਜ਼ੂਰ ਕਰ ਲਓ। ਹਜ਼ੂਰ ਕਹਿੰਦੇ ਨੇ, ਮੇਰੀ ਗੱਲ ਉਹੀ ਹੈ, ਤੇਰਾ ਸਵਾਲ ਵੀ ਉਹੀ ਹੈ, ਮੇਰਾ ਜਵਾਬ ਵੀ ਉਹੀ ਹੈ। ਤਾਂ ਕਹਿਣ ਲੱਗਾ, ਔ ਸਾਹਮਣੇ ਦੇਖ ਰਹੇ ਹੋ, ਪਾਣੀ ਦੀ ਦੇਗ ਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਹੈ, ਪਾਣੀ ਉਬਾਲੇ ਖਾ ਰਿਹਾ। ਇਸ ਦੇਗ ਵਿੱਚ ਤੁਹਾਨੂੰ ਚੁੱਕ ਕੇ ਬਿਠਾ ਦਿੱਤਾ ਜਾਏਗਾ। ਹਜ਼ੂਰ ਕਹਿੰਦੇ, ਚੰਦੂ ਸਮਾਧੀ ਲੈਣੀ ਹੈ, ਅਸੀਂ ਤਾਂ ਸਮਾਧੀ ਲੈਣੀ ਹੈ, ਭਾਵੇਂ ਤਵੀ ਤੇ ਲਾ ਲਈਏ, ਭਾਵੇਂ ਉਬਲਦੀ ਦੇਗ ਵਿੱਚ ਲਾ ਲਈਏ। ਤਾਂ ਸਤ ਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਉੱਠ ਕੇ ਜਾ ਕੇ ਦੇਗ ਵਿੱਚ ਸਮਾਧੀ ਲਾ ਲਈ। ਇਹ ਪਾਣੀ ਇੰਨਾ ਉਬਲ ਰਿਹਾ ਸੀ, ਸਖਤ ਤੋਂ ਸਖਤ ਵੀ ਕੋਈ ਚੀਜ਼ ਇਸ ਪਾਣੀ ਚ ਪੈ ਜਾਏ, ਇਹ ਪਾਣੀ ਉਬਾਲ ਕੇ ਰੱਖ ਦਿੰਦਾ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ,

ਆਪ ਜੀ ਨੇ ਕਈ ਵਾਰ ਪੜ੍ਹਿਆ ਹੋਵੇਗਾ। ਸਾਰੀਆਂ ਹੀ ਪੰਕਤੀਆਂ ਇੱਕ ਇੱਕ ਅੱਖਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਤੇ ਟੁਕ

ਓੜਕ ਕਹਿੰਦੇ ਨੇ ਅਖੀਰ ਨੂੰ। ਇਹ ਜਿਹੜੀ ਪ੍ਰੀਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨਾਲ ਸੀ, ਆਪਣੇ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨਾਲ ਸੀ, ਅਤੇ ਖਾਸ ਕਰਕੇ ਸਾਧ ਸੰਗਤ ਨਾਲ ਪ੍ਰੀਤ ਸੀ। ਸਾਧ ਸੰਗਤ ਦਾ ਆਖਿਆ ਨਹੀਂ ਮੋੜਿਆ, ਆਪਣੇ ਸਰੀਰ ਦੀ ਸ਼ਹੀਦੀ ਦੇ ਦਿੱਤੀ। ਮੈਂ ਸ਼ਬਦ ਪੜ੍ਹ ਰਿਹਾ ਸੀ, ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਡਾਏ, ਉਹ ਧਰਤੀ ਹਰਿਆਵਲੀ ਹੈ ਜਿੱਥੇ ਸਤਿਗੁਰੂ ਜਾ ਕੇ ਬੈਠੇ ਨੇ। ਅਸੀਂ ਅੱਜ ਉਸ ਲਾਹੌਰ ਦੀ ਹਵੇਲੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਭੱਠੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਤਵੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਦੇਗ ਨੂੰ ਵੀ ਮੱਥਾ ਟੇਕਦੇ ਹਾਂ। ਤੇ ਧਨ ਹੈ ਉਹ ਰਾਵੀ, ਜਿਸ ਰਾਵੀ ਦੇ ਕੰਢੇ ਤੇ, ਜਿਸ ਰਾਵੀ ਦੇ ਕਿਨਾਰੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਅਤੇ ਜੋਤ ਵਿੱਚ ਜੋਤ ਮਿਲਾ ਦਿੱਤੀ। ਆਓ ਇਹ ਪੰਕਤੀ ਪੜ੍ਹੀਏ ਤੇ ਉਸ ਤੋਂ ਬਾਅਦ ਸਮਾਪਤ।

ਗੁਰੂ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਗੱਲ ਸਮਝਾ ਰਹੇ ਨੇ ਕਿ ਹੇ ਮਨੁੱਖ, ਦਾਤਾ ਇੱਕ ਹੈ, ਦਾਤਾ ਅਨੇਕ ਹਨ। ਦੇਣ ਵਾਲਾ ਇੱਕ ਹੈ, ਮੰਗਣ ਵਾਲੇ ਬਤੇਰੇ ਹਨ। ਐਸਾ ਨਹੀਂ ਹੈ ਕਿ ਹਰ ਕੋਈ ਇੱਕ ਹੀ ਦਾਤ ਮੰਗਦਾ ਹੋਵੇ, ਨਹੀਂ, ਹਰ ਕਿਸੇ ਦੀ ਮੰਗ ਵੱਖਰੀ ਹੈ, ਪਰ ਉਹ ਇੱਕ ਦਾਤਾ ਸਭ ਦੀ ਝੋਲੀ ਦਾਤ ਪਾ ਰਿਹਾ, ਇਹ ਗੱਲ ਵੱਖਰੀ ਹੈ। ਕਿਸੇ ਨੂੰ ਜਲਦੀ, ਕਿਸੇ ਨੂੰ ਦੇਰ ਨਾ, ਪਰ ਦਾਤ ਸਭ ਨੂੰ ਮਿਲਦੀ ਹੈ। ਇਹ ਨਹੀਂ ਕੋਈ ਕਹਿ ਸਕਦਾ ਕਿ ਦਾਤ ਮੈਨੂੰ ਨਹੀਂ ਮਿਲੀ, ਹਰ ਕੋਈ ਦਾਤ ਪ੍ਰਾਪਤ ਕਰ ਰਿਹਾ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇੱਕੋ ਗੱਲ ਸਮਝਾਈ ਹੈ ਕਿ ਦਾਤ ਲੈਣ ਤੋਂ ਪਹਿਲੇ ਇੱਕ ਕੰਮ ਕਰ, ਗੁਰਾ ਇੱਕ ਦੇ ਬੁਝਾਈ। ਇਹ ਗੱਲ ਦੱਸੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸਾਰੇ ਜੀਵਾਂ ਦਾ ਦਾਤਾ ਇੱਕੋ ਹੀ ਹੈ, ਬਸ ਸ਼ਰਤ ਕੀ ਹੈ, ਸੋ ਮੈਂ ਵਿਸਰਨਾ, ਬਸ ਤੂੰ ਉਹਨੂੰ ਵਿਸਾਰਨਾ, ਉਹਨੂੰ ਭੁੱਲਣਾ, ਉਹਨੂੰ ਹਮੇਸ਼ਾ ਯਾਦ ਰੱਖ, ਦਾਤ ਜਿਹੜੀ ਮੰਗੇਗਾ ਉਹ ਮਿਲ ਜਾਵੇਗੀ। ਹੁਣ ਸਾਹਿਬ ਕਹਿੰਦੇ ਨੇ, ਹੇ ਮੇਰੇ ਮਾਲਕ ਵਾਹਿਗੁਰੂ ਅਕਾਲ ਪੁਰਖ, ਮੈਂ ਸਾਰੇ ਜਗਤ ਨੂੰ ਫਿਰ ਕੇ ਵੇਖੇ, ਹਰ ਪਾਸੇ ਝਾਤ ਮਾਰ ਕੇ ਵੇਖੇ, ਤੇਰੇ ਵਰਗਾ ਕੋਈ ਦਾਤਾ ਨਜ਼ਰ ਨਹੀਂ ਆਇਆ। ਤੂੰ ਇੱਕ ਐਸਾ ਦਾਤਾ ਹੈ ਜਿਸ ਕੋਲ ਹਰ ਕੋਈ ਦਾਤ ਆ ਕੇ ਮੰਗ ਰਿਹਾ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਮੈਨੂੰ ਇੱਕੋ ਹੀ ਦਾਤਾ ਨਜ਼ਰ ਆਇਆ ਹੈ,

ਦਿੰਦੀ ਆ ਰਸ ਅੰਨ ਪੁਗਾਣੀ, ਅੰਨ ਖਾਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ, ਕੱਪੜਾ ਪਹਿਨਣ ਵਾਸਤੇ ਦਿੱਤਾ ਇਹ ਵੀ ਉਹਦੀ ਦਾਤ ਹੈ, ਦੁਨੀਆਂ ਦੇ ਰਸ ਭੋਗਣ ਵਾਸਤੇ ਦਿੱਤੇ ਇਹ ਵੀ ਉਹਦੀ ਦਾਤ ਹੈ। ਪਰ ਵੇਖੋ ਮਨੁੱਖ ਨੇ ਕੀ ਕੀਤਾ, ਜਿਨ ਦੀਆ ਸੋ ਚਿਤ ਨਾ ਆਵੇ, ਜਿਨੇ ਦਿੱਤਾ ਇਹਨੂੰ ਚੇਤੇ ਨਹੀਂ ਰੱਖਦਾ, ਉਹਨੂੰ ਮਨ ਚ ਨਹੀਂ ਵਸਾਉਂਦਾ। ਪਸ਼ੂ ਹੌਂਕਰ ਜਾਣੀ ਪਸ਼ੂ ਦੀ ਨਿਆਈ, ਪਸ਼ੂ ਨੂੰ ਜਿੰਨਾ ਮਰਜ਼ੀ ਖਵਾ ਲਓ ਆਖਿਰ ਛੜ ਜ਼ਰੂਰ ਮਾਰ ਦੋ, ਉਸ ਦੇ ਕੀਤੇ ਨੂੰ ਨਹੀਂ ਜਾਣਦਾ। ਕਹਿੰਦੇ ਨੇ ਇਸੇ ਤਰ੍ਹਾਂ ਹੇ ਮਨੁੱਖ, ਜਿਸ ਪ੍ਰਮਾਤਮਾ ਕੋਲੋਂ ਤੂੰ ਦਾਤਾਂ ਲਈਆਂ ਉਹਨੂੰ ਕਦੀ ਚਿਤਾਰਿਆ ਨਹੀਂ, ਉਹਨੂੰ ਕਦੀ ਯਾਦ ਨਹੀਂ ਕੀਤਾ, ਕਰੀਏ ਵੀ ਕੀ, ਮਨੁੱਖ ਦੀ ਫਿਤਰਤ ਹੀ ਐਸੀ, ਕੀ ਕਰਦਾ ਜੀ। ਦਾਤ ਪਿਆਰੀ ਵਿਸਰਿਆ ਥਾ ਤਾਰਾ, ਉਹਦੀ ਦਾਤ ਨੂੰ ਪਿਆਰੀ ਕਰਕੇ ਮੰਨ ਲਿਆ, ਦਾਤਾਰ ਨੂੰ ਵਿਸਾਰ ਦਿੱਤਾ। ਮਨੁੱਖ ਦਾਤਾਰ ਦੀ ਬਜਾਏ ਦਾਤਾਂ ਦੇ ਨਾਲ ਜੁੜ ਗਏ। ਆ ਵੇਖੋ ਦਾਤਾਂ ਦੇ ਪਿੱਛੇ ਭੱਜਾ ਫਿਰਦਾ, ਇਹਨੂੰ ਦਾਤ ਦੀ ਲੋੜ ਹੈ ਜਿੱਥੋਂ ਮਰਜ਼ੀ ਮਿਲੇ। ਕੋਈ ਕਹਿ ਦੇਣਾ ਫਲਾਣੀ ਜਗ੍ਹਾ ਆਹ ਚੀਜ਼ ਮਿਲਦੀ ਹੈ, ਉੱਥੇ ਹੀ ਪਹੁੰਚ ਜਾਏਗਾ, ਉੱਥੇ ਪਹੁੰਚ ਕੇ ਦਾਤ ਮੰਗਣੀ ਸ਼ੁਰੂ ਕਰ ਦੇਵੇਗਾ। ਪਰ ਦਾਤਾਰ ਵੱਲ ਨਹੀਂ ਜੁੜਦਾ ਉਹ, ਬਈ ਦਾਤਾਂ ਸਾਰੀਆਂ ਮਿਲ ਜਾਂਦੀਆਂ ਨੇ ਜੇ ਦਾਤਾਰ ਮਿਲ ਜਾਏ।

ਰਾਜੇ ਦੀ ਬਾਂਹ ਫੜ ਲਈ। ਜਦੋਂ ਬਾਂਹ ਫੜ ਕੇ ਕਹਿੰਦਾ ਚੱਲ ਮੇਰੇ ਨਾਲ, ਰਾਜਾ ਬੜਾ ਹੈਰਾਨ ਹੋਇਆ, ਕਹਿੰਦਾ ਭੋਲਿਆ ਤੈਨੂੰ ਜਿਹੜੀ ਦਾਤ ਚਾਹੀਦੀ ਹੈ ਉਹ ਦਾਤ ਲੈ, ਤੂੰ ਮੇਰੀ ਬਾਂਹ ਫੜ ਲਈ ਹੈ। ਕਹਿ ਲੱਗਾ ਹਾਂ ਰਾਜਨ ਤੂੰ ਆਪੇ ਤੇ ਆਖੇ, ਜਿਸ ਦਾਤ ਨੂੰ ਹੱਥ ਲਾਵੇਂਗਾ ਉਹ ਮਿਲੇਗੀ। ਖਿਆਲ ਕਰ ਤੂੰ ਦਾਤ ਵੰਡਣ ਵਾਲਾ ਦਾਤਾਰ ਹੈ, ਮੈਨੂੰ ਦਾਤਾਂ ਨਹੀਂ ਚਾਹੀਦੀਆਂ, ਮੈਨੂੰ ਦਾਤਾ ਚਾਹੀਦਾ। ਜਦੋਂ ਦਾਤੇ ਦੀ ਹੀ ਬਾਂਹ ਫੜ ਲਈ, ਹੁਣ ਬਾਕੀ ਕੀ ਰਹਿ ਗਿਆ? ਦਾਤਾਂ ਸਭ ਪਿੱਛੇ ਹਨ, ਕਿਉਂਕਿ ਜਿੱਥੇ ਦਾਤਾਂ ਉੱਥੇ ਦਾਤਾਂ, ਜਿੱਥੇ ਦਾਤਾ ਹੀ ਨਹੀਂ ਉੱਥੇ ਦਾਤਾਂ ਕਿਵੇਂ ਆ ਸਕਦੇ? ਬਸ ਕਿਤਨੀ ਕੋਈ ਗੱਲ ਸਮਝਣ ਵਾਲੀ ਹੈ। ਉਸ ਮਨੁੱਖ ਦੀ ਤਰ੍ਹਾਂ ਉਹਨੇ ਰਾਜੇ ਦੀ ਬਾਂਹ ਫੜ ਲਈ ਕਿ ਤੂੰ ਦਾਤਾਂ ਵੰਡਣ ਵਾਲਾ, ਤੂੰ ਮੇਰੇ ਕੋਲ ਤੇ ਦਾਤਾਂ ਸਭ ਮੇਰੇ ਪਿੱਛੇ, ਮੈਨੂੰ ਦਾਤਾਂ ਦੀ ਕੀ ਲੋੜ? ਇਸੇ ਤਰ੍ਹਾਂ ਭਾਈ ਆਓ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਲੜ ਫੜ ਲਈ, ਆਪਾਂ ਗੁਰੂ ਦੀ ਬਾਂਹ ਫੜ ਲਈਏ। ਜਿਹਨੇ ਗੁਰੂ ਦੀ ਬਾਂਹ ਫੜ ਲਈ, ਜਿੱਥੇ ਸਤਿਗੁਰ ਹੈ ਜਿੱਥੇ ਦਾਤਾ ਹੈ ਉੱਥੇ ਹਰ ਦਾਤ ਆਪਣੇ ਆਪ ਆ ਜਾਂਦੀ, ਉੱਥੇ ਹਰ ਦਾਤ ਆਪਣੇ ਆਪ ਮਿਲ ਜਾਂਦੀ ਹੈ। ਆਪਾਂ ਗੁਰੂ ਦਾ ਲੜ ਫੜਨਾ, ਗੁਰੂ ਦੀ ਬਾਂਹ ਫੜਨੀ ਹੈ, ਫਿਰ ਉਹ ਦਾਤੇ ਦੀ ਗੱਲ ਸਾਡੀ ਸਮਝ ਆ ਜਾਏਗੀ ਕਿ ਦੇਣ ਵਾਲਾ ਇੱਕੋ ਹੀ। ਉਸ ਇੱਕ ਦਾਤੇ ਦਾ ਲੜ ਫੜ ਕੇ ਉਹਦਾ

भक्त जन्म बिछड़े माधो जो जन्म तुम्हारे लेके चरणदास आस लगे।

ਕਰਨ ਸਤਿਕਾਰਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਸਾਧ ਸੰਗਤ, ਅੱਜ ਸੱਚਖੰਡ ਨਿਵਾਸੀ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ ਆਪ ਜੀ ਉਨ੍ਹਾਂ ਦੀ ਬਰਸੀ ਮਨਾ ਰਹੇ ਹੋ। ਸਾਧੂਆਂ ਦੀ ਯਾਦ ਵਿਚ ਸਦਾ ਮੇਲੇ ਲੱਗਿਆ ਕਰਦੇ ਹਨ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਹਨ। ਥੋੜਾ ਸਮਾਂ ਤੁਹਾਡੇ ਦਰਸ਼ਨ ਕਰਨੇ ਨੇ, ਧਿਆਨ ਦੇ ਕੇ ਸੁਣਿਓ। ਜਿਹੜੇ ਸੁਣ ਲੈਣਗੇ ਉਹ ਵੀ ਸਾਧ ਸੰਗਤ ਪਛਤਾਉਣਗੇ, ਜਿਹੜੇ ਨਾ ਸੁਣਨਗੇ ਉਹ ਵੀ ਪਛਤਾਉਣਗੇ। ਵਿਚਾਰ ਹੀ ਕਰਨੀ ਹੈ, ਦੁਨੀਆਂ ਦੇ ਵਿਚ ਮਹਾਂਪੁਰਸ਼ਾਂ ਦਾ ਆਉਣਾ। ਸਾਧ ਸੰਗਤ ਜਿਵੇਂ ਲੋਹਾ ਲੋਹੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੁੰਦਾ, ਬਣਤਰ ਦਾ ਫਰਕ ਹੁੰਦਾ, ਲੋਹਾ ਵੀ ਲੋਹਾ ਹੁੰਦਾ, ਲੋਹੇ ਤੋਂ ਬਣੀਆਂ ਚੀਜ਼ਾਂ ਵੀ ਲੋਹਾ ਹੁੰਦੀਆਂ ਨੇ। ਜਿਵੇਂ ਲੱਕੜ ਤੋਂ ਬਣੀਆਂ ਚੀਜ਼ਾਂ ਤੇ ਲੱਕੜ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਵੇਖਣ ਦਾ ਫਰਕ ਹੁੰਦਾ। ਜਿਵੇਂ ਪਾਣੀ ਤੇ ਪਾਣੀ ਤੋਂ ਬਣੀਆਂ ਲਹਿਰਾਂ ਵਿਚ ਫਰਕ ਨਹੀਂ ਹੁੰਦਾ, ਪ੍ਰੇਮੀਓ ਸਮੁੰਦਰ ਲਹਿਰ ਮਾਰਦਾ, ਛੱਲ ਮਾਰਦਾ ਸਮੁੰਦਰ ਦੀ, ਛੱਲ ਫਿਰ ਸਮੁੰਦਰ ਦੇ ਵਿਚ ਖਤਮ ਹੋ ਜਾਂਦੀ ਹੈ। ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਵਿਚ ਕੋਈ ਫਰਕ ਨਹੀਂ, ਵੇਖਣ ਦਾ ਫਰਕ ਹੁੰਦਾ। ਜਿਵੇਂ ਸੋਨਾ ਤੇ ਸੋਨੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਬਣਤਰ ਦਾ ਫਰਕ ਹੁੰਦਾ, ਵੇਖਣ ਦਾ ਫਰਕ ਹੁੰਦਾ। ਇਵੇਂ ਬਾਬਾ ਈਸ਼ਰ ਸਿੰਘ ਤੇ ਅਕਾਲ ਪੁਰਖ ਚ ਕੋਈ ਫਰਕ ਨਹੀਂ ਸੀ, ਵੇਖਣ ਦਾ ਹੀ ਫਰਕ ਸੀ। ਪ੍ਰੇਮੀਓ, ਅੱਜ ਜਿਨ੍ਹਾਂ ਸੰਤਾਂ ਦੀ ਬਰਸੀ ਮਨਾ ਰਹੇ ਹੋ, ਯਾਦ ਮਨਾ ਰਹੇ, ਬਰਸੀ ਤਾਂ ਅਸੀਂ ਸਰੀਰ ਕਰਕੇ ਮਨਾਉਂਦੇ ਹਾਂ ਬਈ ਸੰਤ ਚਲੇ ਗਏ। ਅਗਿਆਨੀ ਪੁਰਸ਼ਾਂ ਨੂੰ ਹੁੰਦਾ ਵੀ ਸੰਤ ਚਲੇ ਗਏ, ਗਿਆਨ ਨੂੰ ਇੰਨੇ ਸਾਲ ਹੋ ਗਏ। ਅੱਜ ਦਾਸ ਅਖਬਾਰ ਚ ਪੜ ਰਿਹਾ ਸੀ, 25 ਸਾਲ ਹੋ ਗਏ ਸ਼ਾਇਦ, 25ਵੀਂ ਬਰਸੀ ਹੈ। ਕੌਣ ਕਹਿੰਦਾ ਮਹਾਂਪੁਰਸ਼ ਚਲੇ ਗਏ? ਮਹਾਂਪੁਰਸ਼ ਤਾਂ ਹਾਜ਼ਰ ਨਾਜ਼ਰ ਬੈਠੇ ਨੇ। ਬੁੱਲਿਆ ਰੱਬ ਤੈਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਹੁਣ ਅੰਨੇ ਨੂੰ ਕਿਹੜਾ ਆਖੇ ਵੀ, ਜੇ ਅੰਨੇ ਨੂੰ ਕਹੀਏ ਵੀ ਦੁਨੀਆਂ ਬੜੀ ਸੋਹਣੀ ਏ, ਅੰਨਾ ਜੇ ਨਾ ਮੰਨੇ, ਅੰਨਾ ਕਹੇ ਦੁਨੀਆਂ ਤਾਂ ਸੋਹਣੀ ਹੈ ਹੀ ਨਹੀਂ, ਉਥੇ ਕੀ ਦਲੀਲ ਦੇਈਏ? ਦੁਨੀਆਂ ਤੇ ਫੁੱਲ ਤੇ ਬੜੇ ਨੇ, ਪਰ ਗੁਲਾਬ ਦੇ ਨਾਲ ਦੀ ਸੁਗੰਧੀ ਨਹੀਂ ਮਿਲਦੀ। ਸੰਸਾਰ ਤੇ ਮਹਾਂਪੁਰਸ਼ ਤੇ ਬੜੇ ਨੇ, ਪਰ ਬਾਬਾ ਆਨੰਦ ਸਿੰਘ ਵਰਗੇ ਬਾਬਾ, ਇਸ ਤੋਂ ਅੱਗੇ ਚਲੋ ਬਾਬਾ ਮਹਾਂ ਹਰਨਾਮ ਸਿੰਘ ਪੁੱਛੋ ਮੰਡੀ ਵਾਲੇ ਮਹਾਂਪੁਰਸ਼, ਉਨ੍ਹਾਂ ਵਰਗੇ ਬਾਬਾ ਈਸ਼ਰ ਸਿੰਘ ਜੀ, ਨਾਨਕਸਰ ਵਾਲੇ ਮਹਾਂਪੁਰਸ਼, ਇਨ੍ਹਾਂ ਵਰਗੇ ਮਹਾਂਪੁਰਸ਼ਾਂ ਦਾ ਮਿਲਣਾ ਸਾਧ ਸੰਗਤ ਜੀ ਬੜੀ ਮੁਸ਼ਕਲ ਹੈ। ਦੁਨੀਆਂ ਤੇ ਲੱਕੜਾਂ ਤੇ ਬਥੇਰੀਆਂ ਨੇ, ਪਰ ਬਾਮਣ ਚੰਦਨ ਦੀ ਲੱਕੜੀ ਦਾ ਮਿਲਣਾ ਮੁਸ਼ਕਲ ਹੈ। ਸੰਸਾਰ ਤੇ ਪਾਣੀ ਤੇ ਬੜੇ ਨੇ, ਪਰ ਗੰਗਾ ਜਲ ਦੀ ਮਹਾਨਤਾ ਆਪਣੀ ਵੱਖਰੀ ਹੈ। ਸਾਰੇ ਪੜੋ, ਨਾ ਕੋਈ ਹੋਇਆ ਤੇ ਨਾ ਕਿਸੇ ਹੋਣਾ, ਮੇਰੇ ਪ੍ਰੀਤਮ ਵਰਗਾ ਕੋਈ ਰਸਣਾ ਰਹਿ ਨਾ ਜਾਏ।

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਨੂੰ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ, ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਤੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾਹ ਜੁਗਤ ਸਾਂ ਸਾਂ ਕਾਇਆ ਫੇਰ ਪਲਟੀ ਹੈ। ਸਰੀਰ ਹੀ ਬਦਲਿਆ ਕਰਦੇ ਨੇ, ਜੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ। ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ। ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ, ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ। ਨਾਦੀ ਪੁੱਤਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ, ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ। ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਜਿਵੇਂ ਇਕ ਐਮਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ ਐਮਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਬੀਏ ਹੋਣਾ ਜ਼ਰੂਰੀ ਏ, ਜਿਵੇਂ ਬੀਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ। ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਉਹ ਮਤ ਬਾਬਾ ਆਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ। ਮਹਾਰਾਜ ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜ੍ਹੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਮਾਲਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਆਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਆਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ। ਮਾਲਵੇ ਦੀ ਧਰਤੀ ਦੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਸੌ ਸਾਖੀ ਦੇ ਵਿਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਆਨੰਦ ਸਿੰਘ ਨਾਦੀ।

ਪ੍ਰੇਮੀਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ, ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ, ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੁੜ ਗਏ। ਸ਼ਬਦ ਪੜੋ ਚ ਕਿਤੇ ਕੋਈ ਰਸਣਾ ਰਹਿ ਨਾ ਜਾਏ, ਕਿਤੇ ਭੁੱਲ ਨਾ ਜਾਵੀ ਉਹ ਮਾੜਾ ਮੂਰਖਾ ਪਰ

ਸੁਣੀਆਂ ਬਰਮ ਨਦਰੀ ਆਇਆ ਜਿਵੇਂ ਸ਼ੀਸ਼ੇ ਚ ਨੀਲੇ ਸ਼ੀਸ਼ੇ ਚ ਮੂੰਹ ਵੇਖੀਏ ਤਦ ਵੀ ਆਪਣਾ ਰੂਪ ਨਜ਼ਰ ਆਉਂਦਾ, ਹਰੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ, ਚਿੱਟੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ। ਮਹਾਂਪੁਰਸ਼ ਜਿੱਧਰ ਦੀ ਝਾਤੀ ਮਾਰਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਨਾ ਆਪਣਾ ਰੂਪ ਨਜ਼ਰ ਆਉਂਦਾ, ਇਹਨੂੰ ਬਰਮ ਕਹਿੰਦੇ ਨੇ। ਬਰਮ ਇਹਨੇ ਜਿਵੇਂ ਭਾਈ ਆਪਾਂ ਵਿਚਾਰ ਕੇ ਦੇਖੀਏ, ਭਾਈ ਕਨਈਆ ਸਾਰਿਆਂ ਨੂੰ ਪਾਣੀ ਪਿਲਾਉਂਦਾ ਤੇ ਉਹਦੀ ਦ੍ਰਿਸ਼ਟੀ ਬ੍ਰਹਮ ਸੀ, ਤੇ ਜਿਹੜਾ ਮਹਾਂਪੁਰਸ਼ ਹੁੰਦੇ ਨੇ ਆਪਣੇ ਆਪ ਨੂੰ ਸੁਣਾਉਂਦੇ ਨੇ, ਆਪਣ ਜਸ ਆਪ ਹੀ ਆਪੇ ਕਰਦੇ ਨੇ ਆਪੇ ਸੁਣਦੇ ਨੇ। ਇਉਂ ਇਹ ਬਰਮ ਆਪੇ ਕਰਨਾ ਆਪੇ ਸੁਣਨਾ, ਆਪਣੇ ਆਪ ਨੂੰ ਜੇ ਜਸ ਕਰ ਰਿਹਾ ਤੇ ਸਾਧ ਸੰਗਤ ਆਪਣੇ ਆਪ ਨੂੰ ਕਹਿ ਰਿਹਾ ਆਪ ਸੁਣ ਰਿਹਾ, ਜੇ ਜਿੱਧਰ ਵੀ ਦੇਖਣਾ ਤਿੰਨ ਗੁਣ ਹੁੰਦੇ ਨੇ ਬਰਮ ਗਿਆਨੀ ਚ। ਬ੍ਰਹਮ ਨੇਸ਼ਟੀ, ਬਰਮ ਸਰੋਤੀ, ਬਰਮ ਵਗਤਾ, ਬਰਮ ਗਿਆਨੀ ਬਰਮ ਕਾ ਵਗਤਾ, ਬਾਣੀ ਸਿੱਧ ਕਰਦੀ ਹੈ। ਹੁਣ ਰਾਜਾ ਇਹਨੇ ਦੇਖਿਆ ਵੀ ਤਿੰਨ ਚੋਰ ਬੈਠੇ ਨੇ, ਗੱਲਾਂ ਕਰ ਰਹੇ ਨੇ, ਰਾਜਾ ਨਾ ਇਹਨਾਂ ਦੇ ਨੇੜੇ ਲੱਗਿਆ। ਪਹਿਲਾ ਚੋਰ ਦੂਜੇ ਚੋਰ ਨੂੰ ਕਹਿੰਦਾ ਬਈ ਆਪਣੇ ਆਪਣੇ ਨਾਲ ਗੁਣ ਦੱਸੀਏ। ਪਹਿਲਾ ਚੋਰ ਕਹਿੰਦਾ ਵੀ ਮੇਰੇ ਚ ਤਾਂ ਇਹ ਗੁਣ ਹੈ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ ਫਲਾਣੀ ਥਾਂ ਖਜ਼ਾਨਾ ਪਿਆ। ਚੋਰ ਕਹਿਣ ਲੱਗੇ ਤਾਂ ਬੜੀ ਮੌਜ ਲੱਗਦੀ ਵੀ ਆਪਾਂ ਨੂੰ ਹੈ ਤੇਰੇ ਚ ਇਹੋ ਜਿਹਾ ਗੁਣ ਵੀ ਖਜ਼ਾਨੇ ਦਾ ਪਤਾ ਸੁੰਘ ਕੇ ਦੱਸ ਦਿੰਦਾ। ਦੂਜੇ ਚੋਰ ਨੂੰ ਕਹਿੰਦੇ ਤੇਰੇ ਚ ਕੀ ਗੁਣ ਹੈ? ਕਹਿੰਦਾ ਜਿੱਥੇ ਮਰਜ਼ੀ ਨਾ ਖਜ਼ਾਨਾ ਦੱਬਿਆ ਹੋਵੇ ਪਤਾ ਲੱਗਣਾ ਚਾਹੀਦਾ। ਕਹਿੰਦਾ ਮੈਨੂੰ ਪਤਾ ਲੱਗਣਾ ਚਾਹੀਦਾ, ਬਿਨਾਂ ਚਾਬੀ ਤੂੰ ਤਾਲਾ ਤੋੜ ਕੇ ਇੱਕ ਮਿੰਟ ਚ ਰੱਖ ਦੇਣਾ। ਉਹ ਦੂਜੇ ਦੋਨੋਂ ਚੋਰ ਕਹਿੰਦੇ ਨੇ ਪਹਿਲਾਂ ਤਾਂ ਤੀਜਾ ਕਹਿੰਦੇ ਭਾਈ ਇਹ ਤਾਂ ਬੜਾ ਵੱਡਾ ਗੁਣ ਹੈ ਵੀ ਜੇ ਤੂੰ ਬਿਨਾਂ ਚਾਬੀ ਤੂੰ ਤਾਲਾ ਤੋੜ ਦੇਵੇ ਖਜ਼ਾਨੇ ਦਾ ਤੇ ਇਸ ਤੂੰ ਵੱਡਾ ਗੁਣ ਕਿਹੜਾ? ਤੇ ਉਹਨਾਂ ਤੀਜੇ ਚੋਰ ਨੂੰ ਪੁੱਛਿਆ ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗ ਗਿਆ, ਹੁਣ ਨੇੜੇ ਨੇੜੇ ਹੁੰਦਾ ਜਾਂਦਾ। ਸਾਧ ਸੰਗਤ ਜੀ ਉਹ ਰਾਜਾ ਸੀ, ਉਹ ਚੋਰ ਨਹੀਂ ਸੀ, ਪਰ ਉਹਨੇ ਚੋਰ ਲੱਭਣ ਵਾਸਤੇ ਨਾ ਚੋਰਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਚੋਰ ਬਣਨਾ ਪਿਆ, ਚੋਰਾਂ ਵਾਲੇ ਕੱਪੜੇ ਪਾਉਣੇ ਪਏ। ਬਾਬਾ ਆਨੰਦ ਸਿੰਘ ਸਾਧ ਸੰਗਤ ਚ ਗੁਰੂ ਨਾਨਕ ਸੀ, ਉਹ ਸਰੀਰ ਨਹੀਂ ਸੀ, ਪਰ ਉਹਨੂੰ ਨਾ ਸਰੀਰਾਂ ਵਿਚੋਂ ਕੱਢਣ ਵਾਲੇ ਲੋਕਾਂ ਨੂੰ ਨਾ ਸਰੀਰਾਂ ਵਿਚ ਆਈ ਦੁਨੀਆਂ ਨੂੰ ਕੱਢਣ ਵਾਸਤੇ ਆਪਣਾ ਸਰੀਰ ਰੂਪੀ ਕੱਪੜਾ ਪਾਉਣਾ ਪਿਆ। ਜਿਵੇਂ ਰਾਜਾ ਚੋਰ ਨਹੀਂ ਸੀ, ਉਹਨੂੰ ਚੋਰਾਂ ਵਾਲੇ ਕੱਪੜੇ ਪਾਉਣੇ ਪਏ ਥੋੜੇ ਸਮੇਂ ਵਾਸਤੇ ਚੋਰ ਲੱਭਣ ਵਾਸਤੇ। ਉਹ ਸਾਸ ਤੀਜਾ ਚੋਰ, ਚੋਰ ਪੁੱਛਦੇ ਨੇ ਵੀ ਤੇਰੇ ਚ ਕੀ ਗੁਣ ਹੈ? ਕਹਿੰਦਾ ਵੇਖੋ ਭਾਈ ਤੁਹਾਡੇ ਚੋਂ ਇੱਕ ਤਾਂ ਕਹਿੰਦਾ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਕਿ ਮੈਂ ਬਿਨਾਂ ਚਾਬੀ ਤੋਂ ਤਾਲਾ ਖੋਲ ਦਿੰਦਾ ਤੋੜ ਦਿੰਦਾ, ਪਰ ਕਹਿੰਦਾ ਮੇਰੇ ਚ ਗੁਣ ਹੈ ਤਾਲਾ ਟੁੱਟਣਾ ਚਾਹੀਦਾ, ਅੱਖ ਦੇ ਫੁਲਕਾਰੇ ਦੇ ਵਿੱਚ ਨਾ ਮੈਂ ਖਜ਼ਾਨਾ ਕੱਢ ਕੇ ਬਾਹਰ ਰੱਖ ਦਿੰਦਾ। ਕਹਿਣ ਲੱਗੇ ਯਾਰ ਬੜੀ ਮੌਜ ਬਣ ਗਈ ਇਹ ਤਾਂ, ਹੈਂ ਆਪਾਂ ਤਾਂ ਬੜੀ ਮੌਜ ਬਣ ਗਈ, ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗਿਆ। ਰਾਜੇ ਨੂੰ ਕਹਿੰਦੇ ਤੂੰ ਕੌਣ ਆ ਬਈ? ਰਾਜਾ ਕਹਿੰਦਾ ਤੁਸੀਂ ਕੌਣ? ਉਹ ਰਾਜਾ ਕਹਿੰਦਾ ਤੁਸੀਂ ਕੌਣ? ਉਹ ਤੂੰ ਕੌਣ? ਉਹ ਕਹਿੰਦਾ ਅਸੀਂ ਤਾਂ ਚੋਰ ਆ। ਰਾਜੇ ਨੂੰ ਕਹਿੰਦਾ ਤੂੰ ਕੌਣ? ਰਾਜਾ ਕਹਿੰਦਾ ਮੈਨੂੰ ਵੀ ਆਪਣਾ ਚੌਥਾ ਭਰਾ ਸਮਝ ਲਓ। ਰਾਜਾ ਕਹਿੰਦਾ ਤੁਹਾਡੇ ਚ ਗੁਣ ਕੀ ਨੇ? ਪਹਿਲਾ ਕਹਿੰਦਾ ਜੀ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਜੀ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ, ਜਿਹੋ ਦਾ ਮਰਜ਼ੀ ਤਾਲਾ ਲੱਗਾ ਹੋਵੇ ਲੌਕ ਲੱਗਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ, ਤੀਜਾ ਕਹਿੰਦਾ ਜੀ ਲੌਕ ਖੁੱਲਣਾ ਚਾਹੀਦਾ ਤੇ ਮਹਾਰਾਜ ਅੱਖ ਦੇ ਫੁਲਕਾਰੇ ਤੇ ਖਜ਼ਾਨਾ ਬਾਹਰ ਕੱਢ ਕੇ ਰੱਖ ਦਿੰਦੇ ਭਾਵੇਂ ਪਤਾਲ ਚ ਦੱਬਿਆ ਹੋਵੇ। ਰਾਜਾ ਕਹਿੰਦਾ ਬੜੇ ਚੰਗੇ ਗੁਣ ਨੇ ਤੁਹਾਡੇ ਤੇ, ਤੇ ਰਾਜੇ ਨੂੰ ਕਹਿੰਦੇ ਨੇ ਤੇਰੇ ਚ ਕੀ ਗੁਣ ਹੈ? ਤੂੰ ਕਹਿੰਦਾ ਮੈਂ ਵੀ ਤੁਹਾਡਾ ਭਰਾ। ਰਾਜਾ ਕਹਿੰਦਾ ਖੁਦਾ ਦਾ ਖਾਸਤਾ, ਕਹਿੰਦਾ ਵੀ ਹੈ ਤਾਂ ਮੈਂ ਵੀ ਚੋਰੀ। ਕਹਿੰਦਾ ਰੱਬ ਨਾ ਕਰੇ ਜੇ ਤੁਸੀਂ ਤਿੰਨੇ ਚੋਰੀ ਕਰਦੇ ਫੜੇ ਜਾਓ ਨਾ। ਕਹਿੰਦਾ ਮੇਰੇ ਚ ਆਹ ਗੁਣ ਹੈ, ਜੇ ਮੈਂ ਆਪਣੀ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਉਹ ਰਾਜਾ ਤੇ ਕਹਿੰਦਾ ਜੇ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਚੋਰ ਕਹਿੰਦੇ ਨੇ ਮੌਜ ਬਣ ਗਈ, ਹੈਂ ਫਿਰ ਆਪਾਂ ਨੂੰ ਡਰ ਗਿਆ ਵੇ, ਜੇ ਦਾੜੀ ਤੁਹਾਡੇ ਦਾੜੀ ਲਾਉਣ ਨਾ ਆਪਾਂ ਬਰੀ ਹੋ ਸਕਦੇ। ਕਹਿੰਦਾ ਚਲੋ ਭੰਨੀਏ ਰਾਜ ਦਾ ਖਜ਼ਾਨਾ। ਇੱਕ ਨੇ ਜਾ ਕੇ ਸੁੰਘਿਆ, ਦੂਜੇ ਨੇ ਦੇਖਿਆ ਤੇ ਖਜ਼ਾਨਾ ਦੱਬਿਆ, ਦੂਜੇ ਨੇ ਤਾਲਾ ਬਿਨਾਂ ਚਾਬੀ ਤੋਂ ਖੋਲਤਾ, ਤੀਜੇ ਨੇ ਖਜ਼ਾਨਾ ਕੱਢ ਦਿੱਤਾ। ਰਾਜੇ ਨੇ ਵੇਖਿਆ ਖਜ਼ਾਨਾ ਲੈ ਗਏ ਨੇ, ਇੱਕ ਪਾਸੇ ਹੋ ਗਿਆ, ਹੁਕਮ ਦਿੱਤਾ ਸਿਪਾਹੀਆਂ ਵਗੈਰਾ ਨੂੰ, ਕਹਿੰਦਾ ਫੜ ਲਓ ਤਿੰਨੇ ਚੋਰ। ਉਹ ਵਿਚਾਰੇ ਫੜੇ ਗਏ, ਜਦੋਂ ਫੜੇ ਗਏ ਰਾਜਾ ਦਾ ਹੋ ਗਿਆ ਇੱਕ ਪਾਸੇ, ਉਹਨੇ ਦੇਖਿਆ ਵੀ ਚੌਥਾ ਬੰਦਾ ਕਿੱਥੇ ਗਿਆ, ਉਹ ਦਾੜੀ ਲਾਉਣ ਵਾਲਾ ਕਿੱਥੇ ਗਿਆ? ਉਹਦਾ ਕਹਿੰਦਾ ਵੀ ਦਾੜੀ ਲਾ ਰਿਹਾ ਤੁਹਾਨੂੰ ਸਾਰੇ ਬਰੀ ਕਰ ਦੋ, ਗਿਆ ਕਿੱਥੇ ਦਾੜੀ ਲਾਉਣ ਵਾਲਾ? ਉਹ ਸਾਧ ਸੰਗਤ ਜੀ ਜਦ ਦਿਨ ਚੜਿਆ ਨਾ ਵਿਚਾਰੇ ਫੜੇ ਤਾਂ ਗਏ, ਰਾਜੇ ਦਾ ਲੱਗਿਆ ਦਰਬਾਰ, ਤਾਂ ਰਾਜਾ ਨਾ ਹੁਕਮ ਕੀਤਾ ਸਾਧ ਸੰਗਤ ਜੀ ਕਿ ਤਿੰਨੇ ਚੋਰ ਨਾ ਜਿਹੜੇ ਤਿੰਨੇ ਚੋਰ ਰਾਤ ਦੇ ਫੜੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਏ। ਜਦੋਂ ਰਾਜੇ ਦੇ ਸਾਹਮਣੇ ਤਿੰਨੇ ਚੋਰ ਪੇਸ਼ ਹੋਏ, ਰਾਜਾ ਪੁੱਛਦਾ ਇਹਨਾਂ ਨੂੰ ਭਾਈ ਚੋਰੀਆਂ ਕਿਉਂ ਕਰਦੇ ਹੋ? ਹੁਣ ਜਿਹੜਾ ਚੋਰ ਸਾਂਝ ਤੇ ਫੜਿਆ ਗਿਆ ਉਹਨੇ ਕੋਲ ਮੁੱਕਰਨ ਦੀ ਗੁਜਾਇਸ਼ ਕਿੱਥੇ ਹੈ? ਉਹ ਕਹਿੰਦੇ ਮਹਾਰਾਜ ਕੀ ਦੱਸੀਏ ਗੁਜ਼ਾਰਾ ਨਹੀਂ ਹੁੰਦਾ। ਰਾਜਾ ਕਹਿੰਦਾ ਐਂ ਦੱਸੋ ਤੁਹਾਡੇ ਚ ਗੁਣ ਕੀ ਨੇ? ਪਹਿਲਾਂ ਕਹਿੰਦਾ ਜੀ ਮੇਰੇ ਚ ਗੁਣ ਹੈ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਨਾ ਸੁੰਘ ਕੇ ਦੱਸ ਦਿੰਦਾ।

ਰਾਜਾ ਕਹਿੰਦਾ ਬਹੁਤ ਚੰਗਾ ਗੁਣ ਹੈ, ਕਮਾਲ ਦਾ ਗੁਣ ਹੈ। ਰਾਜਾ ਦੂਜੇ ਨੂੰ ਪੁੱਛਦਾ ਤੇਰੇ ਚ ਕੀ ਗੁਣ ਹੈ, ਕਹਿੰਦਾ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ। ਕਹਿੰਦਾ ਬਿਨਾ ਜੋ ਉਹਦਾ ਮਰਜ਼ੀ ਤਾਲਾ ਹੋਵੇ ਬਿਨਾ ਚਾਬੀ ਤੂੰ ਖੋਲ ਕੇ ਰੱਖ ਦਿੰਦਾ। ਰਾਜਾ ਕਹਿੰਦਾ ਵੀ ਇਹ ਵੀ ਬੜਾ ਕਮਾਲ ਦਾ ਗੁਣ ਹੈ। ਜਦੋਂ ਰਾਜਾ ਤੀਜੇ ਨੂੰ ਪੁੱਛਦਾ ਨਾ ਤੇ ਜਿਹੜਾ ਦੂਜਾ ਬੰਦਾ ਸੁਣ, ਉਹਨੇ ਰਾਜ ਨੂੰ ਪਛਾਣ ਲਿਆ ਤੇ ਬੰਦਾ ਰਾਜ ਵਾਲਾ, ਇਹਦੇ ਰਾਜ ਵਾਲਾ ਬੰਦਾ ਦੂਜੇ ਨੂੰ ਪਛਾਣਿਆ। ਮਹਾਂਪੁਰਸ਼ਾਂ ਦੀ ਸਮਝ ਕਰੋੜਾਂ ਵਿੱਚ ਕਿਸੇ ਭਾਗਾਂ ਵਾਲੇ ਨੂੰ ਆਉਂਦੀ ਹੈ, ਤੇ ਉਹ ਅਜੇ ਰਾਜੇ ਨੂੰ ਚੋਰ ਨੇ ਪਛਾਣਿਆ ਦੂਜੇ ਨੇ। ਉਹਨੇ ਸੋਚਿਆ ਇਹ ਬੰਦਾ ਰਾਜ ਵਾਲਾ, ਤੇ ਜਦੋਂ ਰਾਜਾ ਤੀਜੇ ਨੂੰ ਪੁੱਛਣ ਲੱਗਾ ਵੀ ਤੇਰੇ ਚ ਕੀ ਗੁਣ ਹੈ, ਉਹ ਕਹਿਣ ਲੱਗਾ ਮਹਾਰਾਜ ਪਹਿਲਾਂ ਖਜ਼ਾਨਾ ਸੌਂ ਕੇ ਦੱਸਦਾ, ਦੂਜਾ ਜਿਹੜਾ ਬਿਨਾਂ ਚਾਬੀ ਤੂੰ ਤਾਲਾ ਖੋਲ ਦਿੰਦਾ, ਤਾਲਾ ਖੁੱਲਣਾ ਚਾਹੀਦਾ। ਕਹਿੰਦਾ ਮਹਾਰਾਜ ਭਾਵੇਂ ਪਤਾਲ ਵਿੱਚ ਖਜ਼ਾਨਾ ਦੱਬਿਆ ਹੋਵੇ, ਅੱਖ ਦੇ ਫੰਕਾਰੇ ਚ ਕੱਢ ਕੇ ਬਾਹਰ ਰੱਖ ਦਿੰਦਾ। ਹੈ ਰਾਜਾ ਕਹਿੰਦਾ ਵੀ ਗੁਣ ਤਾਂ ਤੁਹਾਡੇ ਚ ਬੜੇ ਕਮਾਲ ਦੇ ਨੇ, ਜਿਹੜਾ ਦੂਜਾ ਦੇ ਉਹਨੇ ਰਾਜ ਨੂੰ ਪਛਾਣ ਲਿਆ। ਤੇ ਰਾਜਾ ਆਉਂਦਾ ਤਿੰਨਾਂ ਨੂੰ ਆਉਂਦਾ, ਤਿੰਨਾਂ ਚੋਰਾਂ ਨੂੰ ਕਹਿੰਦਾ ਤੁਹਾਨੂੰ ਸਜ਼ਾ ਕੀ ਦਈਏ, ਤੇ ਜਿਹੜਾ ਦੂਜਾ ਚੋਰ ਹੈ ਕਹਿੰਦਾ ਸਜ਼ਾ ਕੀ ਦੇਣੀ ਸੀ, ਦੇਣੀ ਹੈ ਆਪੇ ਤਾਂ ਤੁਸੀਂ ਰਾਤੀ ਆਖਿਆ ਸੀ ਤਿੰਨੇ ਚੋਰੀ ਕਰਦੇ ਫੜੇ ਜਾਈਏ, ਦਾੜੀ ਹਿਲਾ ਦਿਆ ਤਿੰਨਾਂ ਨੂੰ ਬਰੀ ਕਰ ਸਕਣਾ, ਹੁਣ ਤੁਸੀਂ ਵੀ ਦਾੜੀ ਲਾ ਦੋ। ਉਹ ਰਾਜਾ ਹੱਸ ਪਿਆ, ਕਹਿੰਦਾ ਜਿੰਨਾ ਧਨ ਚਾਹੀਦਾ ਲੈ ਜਾਓ, ਅੱਗੂ ਵਾਸਤੇ ਬੰਦੇ ਬਣੋ। ਉਹ ਜਿਵੇਂ ਰਾਜੇ ਨੇ ਦਾੜੀ ਲਾ ਕੇ ਤਿੰਨੇ ਚੋਰ ਬਰੀ ਕਰ ਦਿੱਤੇ, ਬਾਬਾ ਈਸ਼ਰ ਸਿੰਘ ਵਾਸਤੇ ਉਹ ਮੁਕਤੀ ਜੀਵ ਨੂੰ ਦੇਣੀ ਦਾੜੀ ਲਾਉਣ ਦੀ ਨਹੀਂ ਆਈ ਸੀ ਤਿਆਰ। ਤੇ ਹੁਣ ਸਮਾਂ ਇਜਾਜ਼ਤ, ਸਾਰੀ ਜ਼ਿੰਦਗੀ ਫਤਿਹ ਨਹੀਂ ਬੁਲਾਈ। ਪਟਿਆਲੇ ਦਾ ਮਹਾਰਾਜਾ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਨੂੰ ਮਿਲਣ ਵਾਸਤੇ ਆਇਆ। ਉਹ ਨਹੀਂ ਜਿਹੜੀ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਬਾਬਾ ਈਸ਼ਰ ਸਿੰਘ ਜੀ ਸੇਵਾ ਕਰਦੇ ਸਰ। ਬਾਬਾ ਨੰਦ ਸਿੰਘ ਜੀ ਪ੍ਰਸ਼ਾਦਾ ਸ਼ਾਗਰਾ ਨੇ, ਤੇ ਪਟਿਆਲੇ ਵਾਲੇ ਰਾਜੇ ਦਾ ਫਰਨਾ ਬਣਿਆ ਕਿ ਕਦੀ ਮੈਨੂੰ ਨਾ ਇਹ ਮਹਾਂਪੁਰਸ਼ਾਂ ਦਾ ਸੀਤ ਪ੍ਰਸਾਦ ਮਿਲ ਜੇ। ਸੰਤ ਲੱਗੇ ਇਹ ਫਰਨਾ ਬਣਿਆ। ਹੁਣ ਬਾਬਾ ਜੀ ਦਾ ਅੰਤਰਜਾਮੀ ਤੋਂ ਸੱਦਿਆ ਬਾਬਾ ਈਸ਼ਰ ਸਿੰਘ ਨੂੰ, ਕਹਿੰਦੇ ਪੁੱਤਰ ਈਸ਼ਰ ਆਹ ਲੈ ਪ੍ਰਸ਼ਾਦ, ਇਹ ਮਹਾਰਾਜੇ ਪਟਿਆਲੇ ਨੂੰ ਨਾ ਫਲਾਣੇ ਫਲਾਣੇ ਕਮਰੇ ਚ ਲੈ ਜਾ, ਤੇ ਨਾਲੇ ਬਿਠਾ ਦੇ, ਨਾਲੇ ਨੂੰ ਪ੍ਰਸ਼ਾਦ ਦੇ। ਜਦੋਂ ਪ੍ਰਸ਼ਾਦ ਛਕਿਆ ਨਾ, ਪ੍ਰਸ਼ਾਦਾ ਛਕਿਆ, ਮਹਾਂਪੁਰਸ਼ਾਂ ਦਾ ਸੀਤ ਪ੍ਰਸਾਦ, ਦਮੇ ਵਾਲੀ ਦੁਬਾਰੇ ਦਾ ਜੂਠਾ ਖਾਵਾਂਗੇ ਨਾ ਦਮਾ ਲੱਗ ਜੂ, ਮਲੇਰੀਆ ਦਾ ਜੂਠਾ ਖਾਵਾਂਗੇ ਮਲੇਰੀਆ ਹੋਜੂ, ਕੈਂਸਰ ਵਾਲੇ ਦਾ ਜੂਠਾ ਖਾਵਾਂਗੇ ਕੈਂਸਰ ਹੋਜੂ, ਜੇ ਮਹਾਂਪੁਰਸ਼ਾਂ ਦਾ ਜੂਠਾ ਖਾਵਾਂਗੇ ਨਾ ਨਾਮ ਜਪਣ ਵਾਲਿਆਂ ਦਾ, ਫਿਰ ਨਾਮ ਦੇ ਕੀਟਾਣੂ ਅੰਦਰ ਚਲੇ ਜਾਣਗੇ, ਅੰਦਰ ਚਲੇ ਜਾਣਗੇ ਨਾਮ ਦੇ ਕੀਟਾਣੂ। ਪਿਆਰੇ, ਜਿਵੇਂ ਦਮੇ ਦਾ ਮਰੀਜ਼ ਸਮਾਂ ਕੋਲ ਹੈ ਨੀ, ਘੜੀ ਮਾਫ਼ ਨੀ ਕਰਦੀ, ਪਰ ਕੀ ਕਰੀਏ, ਉਹ ਕਿਵੇਂ ਇੰਨਾ ਪਾਣੀ ਆਇਆ ਉਹਦਾ ਖਿੱਲਰ ਪੁੱਲਰ ਗਿਆ ਜਿੱਧਰੋਂ ਆਇਆ। ਜਿਵੇਂ ਦੁਕਾਨ ਦਾ ਨਾ ਵਰਾਇਟੀ ਦਿਖਾਉਂਦਾ ਨਾ, ਵਰਾਇਟੀ ਕੱਪੜੇ ਵਾਲੇ ਕੋਲ ਜਾਈਏ ਨਾ, ਜਿਹੜੇ ਕੱਪੜਾ ਪਸੰਦ ਕਰ, ਆਹਦਾ ਪਰਮੇਸ਼ਰ ਨੇ ਵਰਾਇਟੀ ਦਿਖਾਈ। ਵਰਾਇਟੀ 12 ਕੋਹ ਤੇ ਦੀਵਾ ਜਗਣਾ, ਮਾਵਾਂ ਨੇ ਪੁੱਤਰ ਨੀ ਸਿਆਣਨੇ, ਆਹ ਨਾਨਕ ਸਰ ਵਰਗੇ ਠਾੜ, ਇਹਨਾਂ ਵਿੱਚੋਂ ਧਰਮ ਦੀ ਆਵਾਜ਼ ਨਿਕਲੇਗੀ। ਇੱਥੇ ਬਚਣ ਦਾ ਨਾ ਇੱਕ ਬਚਣ ਦਾ ਕੇਂਦਰ ਆਹੀ ਹੈ, ਜਿਵੇਂ ਮੈਡੀਕਲ ਕਾਲਜ ਹੋਰ ਨੇ, ਆਰਟਸ ਦੇ ਕਾਲਜ ਹੋਰ ਨੇ, ਆਹ ਜਿਹੜੇ ਨਾਨਕਸਰ ਵਰਗੇ ਠਾੜ, ਰਾੜਾ ਸਾਹਿਬ ਵਰਗੇ ਠਾੜ, ਇਹ ਪ੍ਰੇਮੀਓ ਨਾਮ ਦੀਆਂ ਯੂਨੀਵਰਸਿਟੀਆਂ ਨੇ, ਵਰਾਇਟੀਆਂ। ਇੱਥੋਂ ਸਰਟੀਫਿਕੇਟ ਲਿਆ ਪਹਿਲਾਂ ਬਾਬਾ ਹਰਨਾਮ ਸਿੰਘ ਤੂੰ, ਬਾਬਾ ਨੰਦ ਸਿੰਘ ਜੀ ਨੇ, ਤੇ ਬਾਬਾ ਨੰਦ ਸਿੰਘ ਤੂੰ ਸਰਟੀਫਿਕੇਟ ਲੈ ਕੇ। ਬਾਬਾ ਜਿਹਦੇ ਕੋਲ ਸਰਟੀਫਿਕੇਟ ਨਾ ਹੋਵੇ, ਭਾਵੇਂ 100 ਕਿਤਾਬ ਪੜਿਆ ਹੋਵੇ, ਉਹਨੂੰ ਨੌਕਰੀ ਨਹੀਂ ਮਿਲਦੀ ਜੇ ਸਰਟੀਫਿਕੇਟ ਕੋਲ ਨਾ ਹੋਵੇ। ਸਰਟੀਫਿਕੇਟ ਜ਼ਰੂਰੀ ਹੈ। ਇਉਂ ਦਾਸ ਦੀ ਵਿਚਾਰ ਚੱਲੀ ਸੀ ਕਿ ਜਦੋਂ ਉਹ ਪਟਿਆਲੇ ਵਾਲਾ ਰਾਜਾ ਕੀ ਦੱਸੀਏ, ਅਸੀਂ ਤਾਂ ਸ਼ਾਹ ਵਾਲੇ ਸੁੱਤੇ ਉੱਠਣਾ। ਕਹਿੰਦੇ ਜਿਹੜੀ ਕੁਟੀਆ ਚ ਬਾਬਾ ਨੰਦ ਸਿੰਘ ਰਹਿੰਦੇ ਸੀ ਨਾ, ਕੁਟੀਆ ਦਾ ਦਰਵਾਜ਼ਾ ਨੀਵਾਂ ਤੇ, ਉਹ ਧੰਨ ਬਾਬਾ ਈਸ਼ਰ ਸਿੰਘ, ਧੰਨ ਬਾਬਾ ਈਸ਼ਰ ਸਿੰਘ ਕਹਿਣਾ ਪਊਗਾ, ਧੰਨ ਬਾਬਾ ਈਸ਼ਰ ਸਿੰਘ ਸਾਹ ਸੰਗਤ ਜੀ। ਕਹਿੰਦੇ ਭੁੰਜੇ ਬੈਠੇ ਰਹਿਣਾ, ਭੁੰਜੇ ਹੀ ਹੈ। ਤੇ ਜਦ ਅੱਜ ਕੱਲ ਤਾਂ ਬਿਜਲੀਆਂ ਆ ਗਈਆਂ, ਬੈਲਾਂ ਖੜਕਦੀਆਂ ਨੇ, ਅਸੀਂ ਕਾਹਦੇ ਸੰਤਾਂ? ਉਹ ਸੰਤ ਤਾਂ ਉਹ ਸੀ ਜਿਨ੍ਹਾਂ ਦੀ ਅੱਜ ਯਾਦ ਮਨਾ ਰਹੇ ਹਾਂ। ਚਰਨਾਂ ਦੇ ਪੈਰ ਜਉ ਫਟੇ ਹੁੰਦੇ ਬਾਬਾ ਈਸ਼ਰ ਸਿੰਘ ਦੇ, ਚਰਨ ਫਟੇ ਹੁੰਦੇ ਤੇ ਚਰਨਾਂ ਦੇ ਵਿੱਚ ਰੋੜੀਆਂ ਫਸੀਆਂ ਹੁੰਦੀਆਂ, ਸਿਰ ਦੀਆਂ ਚਟਾਵਾਂ ਬਣ ਗਈਆਂ, ਸਿਰ ਚ ਕੰਘਾ ਫਿਰਨ ਦਾ ਸਮਾਂ ਨਹੀਂ ਸੀ ਲੱਗਦਾ। ਅੱਜ ਤਾਂ ਐ ਗੱਲ ਖੜਕਦੀ ਨਾ, ਉਦੋਂ ਬਾਬਾ ਨੰਦ ਸਿੰਘ ਦਾ ਗੜਵਾ ਖੜਕਦਾ ਸੀ, ਤੇ ਬਾਬਾ ਈਸ਼ਰ ਸਿੰਘ ਜੀ ਜਦੋਂ ਗੜਵਾ ਖੜਕਣਾ, ਉੱਠ ਕੇ ਦੌੜ ਪੈਣਾ ਅੱਗੇ ਜਿਹੜੀ ਕੁਟੀਆ ਚ ਬਾਬਾ ਜੀ ਰਹਿੰਦੇ, ਕੁਟੀਆ ਦਾ ਦਰਵਾਜ਼ਾ ਨੀਵਾਂ ਸੀ, ਮੱਥੇ ਦੇ ਵਿੱਚ ਦਰਵਾਜ਼ਾ ਲੱਗਣਾ, ਉੱਬੜਵਾਏ ਚ ਦੌੜਨਾ, ਬੈਠੇ ਬੈਠੇ ਅੱਖ ਲੱਗ ਗਈ ਤੇ ਠੀਕ ਹੈ। 12 ਸਾਲ ਬਾਬਾ ਈਸ਼ਰ ਸਿੰਘ ਨਾਨਕ ਸਾਰਾ ਵਾਲੇ ਸੰਤ ਨਹੀਂ ਸੁੱਤੇ, ਤਾਂ ਐਡੀ ਵੱਡੀ ਕਮਾਈ ਹੈ। ਐਵੇਂ ਨਹੀਂ ਸੀ, ਸਿੱਧਾ ਨੇ ਗੁਰੂ ਨਾਨਕ ਨੂੰ ਕਿਹਾ, ਸਾਧ ਸੰਗ ਅੱਕ ਰੇਤ ਆਹਾਰ ਕਰ, ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣੇ ਆਈ ਪ੍ਰੇਮੀਓ। ਇਉਂ ਮਹਾਂਪੁਰਸ਼ ਗੜਵਾ ਖੜਕਾਉਂਦੇ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਉੱਪਰ ਉੱਠ ਕੇ ਭੱਜ ਜਾਂਦੇ, ਮੱਥਾ ਫੜਿਆ ਹੁੰਦਾ ਸੀ, ਮੱਥੇ ਦੇ ਵਿੱਚ ਪ੍ਰੇਮੀਓ
مت کے پٹیاں بنیا ہوں بابا ایشر سنگھ نے ساس چرنا روڑیاں فسیاں ہونی جب بابا جی کری بیٹھے بیٹھے چرن پسارے نا آئی گئی سنگتان نے بابا ایشر سنگھ کے چرنا چ روڑیاں کھڑنیاں آ پٹیالے کا راجا جادوندر سنگھ یہ ایک بار ملنے واسطے آیا نا جد یہ فرنا بنیا سما بھی ہو گیا اشارے بھی ہونے لگ پے نے ساس سنگھی جی خیر آپ آئی وچار کر کے بھوگ پائیے پریمیوں کہندے کہ وہ پٹیالے دے راجے دے اگے نا جد بابا نند سنگھ دا سید پرساد رکھا نا بابا ایش سنگھ نے تے انہیں جو کھادی نا سبزی ان سواد بڑا آیا آنند بڑا آیا ساس سنگھی جی وہ سمے بابا ایش سنگھ پٹیالے دا راجا کہندا ہے اے سبزی کدی بنی ہے بابا ایش سنگھ کہنے لگے بینگنا دی اے بتوؤں دی سبزی بنی کہندے کنے بنائی کہندے میں بنائی ہے دھیان دو میں دو منٹ منگ کے لواں گا ساس سنگھی جی کیا بینگنا دی سبزی بنائی ہے آچا اسی راجے مہاراجے ہاں ابھی شتی قسم کے پدارتھ چکتے ہیں ایشے سیا یہ جی سبزی تو سڈے رسوئیے نہیں بنا سکتے چلو تارا دن سنتان کے کشہرے دھوندے رہنا دھوندا رہنا سارا دن سنتان کی ہجوری چ رہنا تین نہاؤن کا سما نہیں ملتا چنگے کپڑے پاؤن کا سما نہیں ملتا ایشے سنگھ تیرے نال چل میرا رسوئی بن جا نال ودیا کوٹھی پا دوں نال تین بیاہ دوں نال منہ منگی تنخواہ دا تیرا رسوئی بن جا او بابا ایش سنگھ جی تو ہوں کچے پلے پھر تو جانے تھڑک وہ اوکھا کم فکیری والا سولی اتنے بہنا در در دے انہیں ٹکڑے منگنے در در دے انہیں ٹکڑے منگنے ہاں جی ہاں جی کہنا جے کوئی انہوں نے مندیا آخے تد بھی چنگیاں کہنا او جا ملنگا فکیری اوکھی جو بھپندر سنگھ تو مین رسوئی بنا کدھر میرا او حال نہ ہوئے تو مین رسوئی بنا چاہنا کدھر میرا او حال نہ ہوئے میں سنتاں کو بھی تر جا کل تو بھی جواب دے دینے آخیا مہاراجا کدھر اے حالت نہ بنے کاچی سرسو پیل کے نہ کھڑ پئی نہ پیل آخیا مہاراجا اے ٹھیک ہے میں سارا دن مہاپرشاں دے کسہرے دھونا اے ٹھیک ہے سارا دن مینو نہاؤن دا ٹائم نہیں ملتا اے ٹھیک ہے مہاراجا پر ایک گل یاد رکھی میں اس گھڑی دی انتظار کر رہا جیڑی گھڑی بابا نند سنگھ دی نظر میرے تے پینی ہے کیا مہاراجا جے بابا نند سنگھ مہاراج دی کرپا درشٹی میرے تے ہوئی نا او یاد رکھی مہاراجا تیرے ورگے راجے مہاراجے میرے پیراں تے متھا ٹیکیا کرن گے مینو نمسکارا کریا کرن گے ایک سما آیا جدو بابا نند سنگھ جی تو بعد بابا ایشر سنگھ جی مہاراج آپ دے ستھان تے ایتھے دی سیوا کرا رہے نے آیا پھر پٹیالے دا راجا بابا ایشر سنگھ جی بیٹھے نے جوت سا جگت سا سا کایا پھر پلٹی ہے کہن لگے جدو پٹیالے دے راجے نے نمسکار کیتی نا سنت لگے کہن مہاراجا ہوں سان رسوئیے بنا اپنے اسی ویلے ہو گئے ادو مہاراج کا دل کیتا وہ دھرتی فٹ گئے میں بچ گرک ہو جا سنت لگے کہنے کیوں مہاراجا ہوں سان رسوئی بنا ہوں اسی ویلے ہاں کہنا کیتا بابا جی ہوں بس تھی مینو بابا نند سنگھ کا روپ نظر آدھا پریمیوں جو جنم دل آئے کھٹانا تیو جوتی سنگھ جو سمانا وہ مہاپرش جی نے ساری زندگی کسی نو فتح نہیں بلائی ادو فتح بلائی ہے کہندے ہوندے سن ادو فتح بلاؤنی چاہیے جدو کام سمپورن ہو جائے اج والے دن شام دے سات وج کے کچھ منٹاں دے جدو شری رہ راج جی دے پار دے پے بھوگ پریمی آپ جی نے کیا گرو کی سنگت واہگرو جی کا خالصا تے واہگرو جی کی فتح جا کے شریر چھڈ دتا مہاپرش برم چ آندے نے برم دے وچ چلے جاندے نے سو پریمیوں پھر کدی سما بنیا سنگت دے کراں گے درشن ساتھ سنگت جی آ رستے تے بڑے خراب نے جنہاں راہ تو تسی چل کے آئے ہو سڑکاں ٹٹ گئیاں پانی نال اے رستے پاویں خراب نے پر درگاہ دے رستے اج تسی صاف کر لے نے